ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ

ਸਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦ੍ਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣਿਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ

ਆਪਣਾ ਜੋਤਿਸ਼ ਦੀ ਵਡਿਆਈ, ਜੋਤਿਸ਼ ਭਾਵ ਹੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੂ ਸਾਹਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਾਪੂ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ।

ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੈ ਸੋਗ, ਦੇਦਾ ਰਹਿ ਨਾ ਚੁੱਕੈ ਭੋਗ।

ਜਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸ਼ੈਲ ਪੱਥਰ ਮਹਿ ਜੰਤੂ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡਾ ਵੈ ਸਹਿ ਕੂਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ

ਰੱਖ ਸ਼ਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੁਮਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸ਼ਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੂ ਕਰੇ ਹੋ ਰੱਛਾ, ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ,

ਘੱਟ ਘੱਟ ਕੇ ਪੱਟ ਪੱਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਚਾਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾਹ ਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਨਤ ਮਹਾਦੇਵ ਕਉ ਕਹਿਤ ਸਦਾ ਸੇਵ

आप हाथ दैलिहु उबारी, सर्व ठौर मोह सहाई, दुष्ट दोख तेलिहु बचाई।

ਨਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਵਣਿਆਈਆਂ ਸ਼ਬਦੋਤਾ ਗਾਵਹੁ ਹਰੀ ਕੇ ਰਾਵ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ

ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨਹੋ ਸੰਤ ਹੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਧਾਰੀਆ ਪੰਚ ਦੂਤ

ਆਨੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਾਉ

ਸ਼੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਰੱਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵਤ ਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵਹਿ ਰਾਮ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸਿੰਘ ਜੀ ਬਾਰੇ ਕਿਰਪਾ ਕੀਤੀ ਹੈ, ਆਪਣੇ ਸਤਿਪਾਤ ਸਾਹਿਬ ਬਾਰੇ ਲਿਖੀ ਹੋਏ ਬੈਠ ਕੇ ਪਿੱਤਰ ਗਵਾਣੀ ਸੁਖਣ ਸਾਹਿਬ ਦੇ ਸੰਪੂਰਨ ਪਾਤਸ਼ਾਹ ਕੀਤੇ ਨੇ, ਪਰ ਸੰਧਿਆ ਸਮਾਂ ਜਾਣ ਕੇ ਸੁਧਰਾ ਸਾਹਿਬ ਪਾਤਸ਼ਾਹ ਨੂੰ ਕੀਤੇ ਹਨ। ਆਦੀਆਂ ਭਰੀਆਂ ਨੇ ਅਰਦਾਸ ਸਮੇਂ ਪ੍ਰੰਤ ਬਾਰੇ ਬਖਸ਼ਿਸ਼ ਪਿੱਤਰ ਗੁਰਾਂ ਸਾਹਿਬ ਨੇ ਕੀਤੇ ਹਨ। ਸਾਧ ਸਿੰਘ ਜੀ ਅੱਜ ਦਾ ਇਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਤਮਾ ਨੂੰ ਬਖਸ਼ਿਸ਼ ਕੀਤਾ ਹੈ, ਔਰ ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਕਰ ਰਹੇ, ਜ਼ਰੂਰ ਗੁਰ ਕਰੋ, ਹਾਜ਼ਰੀ ਭਰਿਆ ਕਰੋ, ਮੱਥਾ ਟੇਕ ਕੇ ਅਰਦਾਸ ਕਰੋ। ਤੇ ਜਿੰਨੀ ਦੇਰ ਤੱਕ ਚਾਹੋ ਬਾਰੇ ਨਿੱਕੀ ਕੁਝ ਬੈਠ ਕੇ ਸਾਧ ਸਿੰਘ ਜੀ ਆਪਾਂ ਕਥਾ ਕੀ ਦਰਬਾਰ ਸਾਹਿਬ ਨੂੰ ਕਰ ਸਕਦੇ ਹੋ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਸੰਗਤ ਨੂੰ ਪਤਾ ਹੈ ਸ਼ਾਮ ਦੇ ਕਿਰਿਆਵਾਂ ਹੋਣੇ ਨੇ, ਜਿਸ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ, ਠੀਕ 6 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਮ ਸੁਣਨ ਦੌਰਾਨ ਆਪ ਸੰਗਤ ਨੂੰ ਬਾਰਾ ਚੰਨ ਲਿਆਉਣ ਵਾਸਤੇ ਮਹਾਨ ਪਰਾਲਾ ਕਰਨਗੇ। ਸੱਤ ਤੋਂ ਸੱਤ ਬਾਰੇ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੋ ਸਾਡੇ ਪਾਸ ਇੱਕ ਮਹੀਨੇ ਵਾਸਤੇ ਆਏ ਨੇ ਵਿਦਵਾਨ ਵੀਰ, ਉਹਨਾਂ ਨੂੰ ਸਰਵ ਕਰਕੇ ਦੀਆਂ ਵੰਦੀਆਂ ਕਿਹੜੀਆਂ ਸਵਾਲਾਂ ਕਰੋ। ਸੱਤ ਵੱਲ ਲੱਗੇ ਸਾਢੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦਾ ਜੱਥਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ 8:30 ਤੱਕ ਮਹਾਰਾਜ ਕੇ ਨਿਹਾਰ ਜੀ ਭਰਦੇ ਹੋਏ ਆਪਣੇ ਜੀਵਨ ਦੀਆਂ ਕਿਹੜੀਆਂ ਸਫਲਾ ਕਰੋ। ਸੋ ਸਤਿ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ, ਆਪ ਨੂੰ ਪਤਾ ਹੈ ਸਤਿ ਸਿੰਘ ਜੀ ਕਿ ਗੁਰੂ ਘਰ ਨਾਥ ਸਾਹਿਬ ਸਖੀਆਂ ਚੱਲ ਰਹੀ ਹੈ, ਜਿਸ ਵਿੱਚ ਬੇਅੰਤ ਲੱਗ ਰਹੀ ਹੈ, ਪਰ ਮਹਾਰਾਜ ਬਖਸ਼ਿਸ਼ ਕੀਤੀ ਹੈ ਬੇਅੰਤ ਪ੍ਰੋਗਰਾਮ ਨੂੰ, ਮਹਾਰਾਜ ਸਾਹਿਬ ਨੇ ਉਦਮ ਬਖਸ਼ੇ ਨੇ ਆਪਣੇ ਦਸਾਂਤ ਸਫਲ ਕਰਦੇ ਹਨ। ਗੁਰੂ ਘਰ ਸੰਗਤਾਂ ਪੇਟਾ ਕਰਕੇ ਆਪਣੀ ਮਾਇਆ ਨੂੰ ਸਫਲ ਕਰ ਰਹੀਆਂ ਨੇ। ਸੋ ਸਤਿ ਸਿੰਘ ਜੀ ਆ ਜਿਨ੍ਹਾਂ ਨੇ ਅਜੇ ਤੱਕ ਮਾਇਆ ਸਫਲ ਨਹੀਂ ਕੀਤੀ, ਦਸਾਂਤ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪ ਆਪਣੀ ਮਾਇਆ ਸਫਲ ਕਰੋ, ਅਤੇ ਇਹ ਲੋਕ ਕਰਦੇ ਅਸੀਂ ਸਾਰੇ ਮਿਲ ਕੇ ਇਸ ਨੂੰ ਨਿਸ਼ਾਨਾ ਸ਼ਬਦ ਨਾਲ ਸੰਪੂਰਨ ਕਰ ਸਕੀਏ। ਸੋ ਸਤਿ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਕੀਰਤਨ ਹੋਇਆ ਕਰਨਗੇ, ਜੋ ਸਿਆਕਾ ਨੀਲਾ ਤਾਰਾ ਦਰਬਾਰ ਸਾਹਿਬ ਸੰਭਾਲਿਆ ਸੀ ਉਸ ਦੀ ਯਾਦ ਵਿੱਚ ਹਰ ਰੋਜ਼ 1 ਤੋਂ 7 ਤੱਕ ਕੀਰਤਨ ਹੋਣੇ ਨੇ। ਸਤਿਸੰਗ ਜੀ ਜੂਨ 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਨਿਆਸੀ ਪਿੰਡਾਂ ਵਾਲਿਆਂ ਦਾ, ਆਪਣੇ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਜ਼ਰੂਰ ਸ਼ਰਧਾਂਜਲੀਆਂ ਭੇਟ ਕਰਨੀਆਂ ਨੇ। ਸਤਿਸੰਗ ਜੀ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ ਸਾਹਿਬ 1984 ਵਾਲਾ, ਆਪ ਸੰਗਤ ਨੂੰ ਪਤਾ ਹੈ ਬੜਾ ਭਿਆਨਕ ਸਮਾਂ ਸੀ। ਸੋ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਗੁਰੂ ਸਾਹਿਬਾਂ ਦੀ ਸ਼ਾਨਾ ਸ਼ਬਦ ਨੂੰ ਉਹਨਾਂ ਦੇ ਇਸਤੇਮਾਲ ਨੂੰ ਬਰਕਰਾਰ ਕਰਨ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਅਸੀਂ ਸਾਰੇ ਜ਼ਰੂਰ ਸਤਿਸੰਗ ਜੀ 4 ਤਰੀਕ ਨੂੰ ਗੁਰੂ ਮਹਾਰਾਜ ਚਰਨ ਹਾਜ਼ਰੀਆਂ ਪੜ੍ਹ ਕੇ ਉਹਨਾਂ ਸ਼ਰਧਾਂਜਲੀਆਂ ਭੇਟ ਕਰੀਏ ਅਤੇ ਉਹਨਾਂ ਦੇ ਸਾਹਿਬ ਮਾਰਗ ਲਾਉਣ ਦੇ ਯਤਨ ਕਰੀਏ। ਸਤਿਸੰਗ ਜੀ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ, ਆਪ ਹਾਜ਼ਰੀਆਂ ਪਰ ਜ਼ਰੂਰ ਉਹਨਾਂ ਦੀਆਂ ਦਸਾਹੇ ਮਾਰਗ ਨੂੰ ਬਣਾਉਣ ਵਾਸਤੇ ਅਸੀਂ ਵੀ ਯਤਨ ਕਰੀਏ। ਸਤਿਸੰਗ ਜੀ ਜੂਨ 6 ਨੂੰ ਹੈ ਸ਼ਹੀਦੀ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਉਸ ਦਿਨ ਵੀ ਹਾਜ਼ਰੀਆਂ ਪੜਨੀਆਂ, ਦੋਨੋਂ ਸ਼ਹੀਦਾਂ ਦੀ ਭੇਟ ਕਰਨੀ ਹੈ। ਸਤਿ ਸਿੰਘ ਜੀ ਭਾਈ ਸਭ ਤਿਆਰ ਨੂੰ ਕਿ ਰੰਭ ਕਰਨਗੇ, ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਆਏ ਉਹੀ ਆਉਂਦੇ ਨੇ, ਬਾਕੀ ਸੰਸਾਰ ਵਿੱਚ ਇੰਜ ਜਕੜਿਆ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜ਼ਿੰਦਗੀ ਹੱਥੋਂ ਨਿਕਲ ਜਾਂਦੀ ਹੈ ਪਰ ਪਤਾ ਹੀ ਨਹੀਂ ਲੱਗਦਾ ਵੀ ਮਨੁੱਖੀ ਜਾਮੇ ਦਾ ਫਲ ਕੀ ਹੈ, ਕਾਹਦੇ ਵਾਸਤੇ ਮਿਲਿਆ ਹੈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਟੀ ਬਦਲੇ। ਕਰਮਾਂ ਵਾਲੀਆਂ ਰੋਹਾਂ ਸਤਿਗੁਰੂ ਹੈ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਨਾਨਕ, ਮਿਹਰ ਕਰੋ ਸਾਡੇ ਸਾਰਿਆਂ ਤੇ, ਜਿਨ੍ਹਾਂ ਜਿਨ੍ਹਾਂ ਦੀ ਜੋ ਮਨੋਕਾਮਨਾਵਾਂ ਕਾਰਜ ਨੇ ਤੁਹਾਡੇ ਘਰ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ। ਇੱਕ ਵਾਰੀ ਗਾਇਓ ਸਾਰੇ, ਪਤਾ ਨਹੀਂ ਕਿਹਦਾ ਗਾਇਆ ਪ੍ਰਵਾਨ ਹੋ ਜਾਵੇ।

ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਉ ਪਿੰਡ ਸਭ ਅੰਤਰ ਜਾਮੀ ਜਿਉ ਪਰੇ ਤਿਉ ਕਰਨਾ।

ਡੁੱਖ ਨਾਨਕ ਪਿਰੀ ਪਖੰਦੋ ਸੁਭ ਦ੍ਰਿਸ਼ਟ ਮਹਲਾ ਪੰਜਵਾਂ।

ਲੇਖ ਲਿਖਿਆ ਸੋ ਟਲੇ ਨਾ ਟਲਬਦਾ ਨਿਸ਼ਚਲ ਸੰਗਤ ਸਾਧ ਜਨ ਬਚਨ ਨਿਸ਼ਚਲ ਗੁਰ ਸਾਦਾ।

ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਉੱਕਰ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਨਾਲ ਬਖਸ਼ਿਸ਼ ਨਾਲ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ, ਜਿਵੇਂ ਮੇਰੇ ਮਾਲਕ ਨੇ ਉਦਮ ਬਖਸ਼ਿਆ ਹੈ ਸਮਤ ਬਖਸ਼ੀ ਹੈ। ਕੁਝ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਬਈ ਬਾਣੀ ਦੀ ਕੀਰਤਨ ਦੀ ਵਰਖਾ ਗੁਰੂ ਕੇ ਕੀਰਤਨੀ ਬੜੇ ਪਿਆਰ ਨਾਲ ਸਤਿਕਾਰ ਨਾਲ ਕਰਕੇ ਗਏ ਨੇ।

ਅੱਜ ਦਾ ਇਹ ਪਾਵਨ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ, ਇਹਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਇਹ ਪਾਵਨ ਸ਼ਬਦ ਮਾਰੂ ਦੀ ਵਾਰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਉਹਦੀ ਵੀ 19ਵੀਂ ਪੌੜੀ ਤੇ ਉਹਦੇ ਨਾਲ 3 ਸਲੋਕ ਨੇ ਜੋ ਆਪ ਜੀ ਨੇ ਸਰਵਣ ਕੀਤੇ ਨੇ। ਇਸ ਤੋਂ ਪਹਿਲਾਂ ਕਿ ਮੈਂ ਇਸ ਤੁਰਕੀ ਬਾਣੀ ਦੀ ਲੜੀਵਾਰ ਵਿਚਾਰ ਚਰਚਾ ਨੂੰ ਪ੍ਰੰਭ ਕਰਾਂ, ਉਚੇਚੇ ਤੌਰ ਤੇ ਅੱਜ ਦਾ ਜੋ ਦਿਹਾੜਾ ਹੈ, ਕਿਉਂਕਿ ਜੂਨ ਜਿਹੜਾ ਤਪਿਆ ਹੋਇਆ ਹੈ ਤੇ ਸਾਨੂੰ ਹਰ ਸਾਲ ਤਪਾ ਦਿੰਦਾ ਹੈ, ਕਿਉਂਕਿ ਇਹ ਪਹਿਲਾ ਸਾਕਾ ਜਿਹੜਾ ਪਹਿਲਾ ਹਫ਼ਤਾ ਜਿਹੜਾ ਜੂਨ ਦਾ, ਇਹ 84 ਨਾਲ ਉਹ ਕੁਝ ਘਟਿਆ ਵਾਪਰਿਆ ਜੋ ਹਮੇਸ਼ਾ ਪੀੜਾ ਦਾਇਕ ਹੈ। ਜਿਸ ਨੇ ਸਿੱਖ ਹਿਰਦੇ ਬਲੁੰਦਰ ਕੇ ਰੱਖੇ ਤੇ ਦੂਜੇ ਬੰਨੇ ਬਹੁਤ ਸਾਰੇ ਗੁਰਸਿੱਖ ਪਿਆਰੇ ਗੁਰਮੁਖ ਗੁਰੂ ਨੂੰ ਪਿਆਰ ਕਰਨ ਵਾਲੇ ਗੁਰਸਿੱਖਾਂ ਨੇ ਗੁਰੂ ਦੀ ਅਜ਼ਮਤ ਨੂੰ ਬਰਕਰਾਰ ਰੱਖਣ ਤਹਿਤ ਆਪਣੀਆਂ ਕੁਰਬਾਨੀਆਂ ਦਿੱਤੀਆਂ। ਪਹਿਲੀ ਤਰੀਕ ਨੂੰ, 1 ਜੂਨ ਨੂੰ ਜੋ ਸਰਕਾਰੀ ਤੌਰ ਤੇ ਘੇਰਾਬੰਦੀ ਹੋਈ, ਗੋਲੀਬੰਦੀ ਹੋਈ, ਜਿਹਦੇ ਵਿੱਚ ਕੁਝ ਮੌਤਾਂ ਵੀ ਹੋਈਆਂ। ਅੱਜ ਦੇ ਦਿਹਾੜੇ ਭਾਈ ਮਹਿੰਗਾ ਸਿੰਘ ਜੀ ਬੱਬਰ, ਉਹਨਾਂ ਦਾ ਸੰਸਕਾਰ ਵੀ ਮੰਜੀ ਸਾਹਿਬ ਹਾਲ ਦੇ ਨੇੜੇ ਕੀਤਾ ਗਿਆ। ਕੁਝ ਹਸਪਤਾਲਾਂ ਚਲੇ ਗਏ ਫੱਟੜ ਲੋਕ, ਬਾਹਰ ਜਿਹੜੇ ਲੋਕਲ ਸਨ ਉਹ ਘਰੋਂ ਘਰੀ ਵੀ ਪਹੁੰਚੇ, ਲਾਸ਼ਾਂ ਉਹਨਾਂ ਨੇ ਪਹੁੰਚੀਆਂ ਨੇ। ਪੈਰੋ ਪੈਰ ਸ੍ਰੀ ਦਰਬਾਰ ਸਾਹਿਬ ਜੀ ਦਾ ਘੇਰਾ ਹੋਰ ਤੰਗ ਹੁੰਦਾ ਗਿਆ। ਹਿੰਦੁਸਤਾਨ ਦੀ ਮਾਰੂ ਫੌਜ ਆਪਣੇ ਕੁਝ ਹਥਕੰਡੇ ਵਰਤਣ ਲੱਗ ਪਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਜੋੜ ਮੇਲੇ ਦਾ ਦਿਨ ਉਚੇਚੇ ਤੌਰ ਤੇ ਚੁਣਿਆ ਗਿਆ। ਅਗਲੇ ਦਿਨਾਂ ਵਿੱਚ ਸਹਿਜੇ ਸਹਿਜੇ ਜਿਵੇਂ ਜਿਵੇਂ ਮਾਲਕ ਨੇ ਚਾਹਿਆ ਆਪਾਂ ਉਹਦੀ ਵਿਚਾਰ ਚਰਚਾ ਕਰਾਂਗੇ ਅੱਜ, ਕਿਉਂਕਿ ਇਸ ਮਹਾਨ ਸਾਕੇ ਦੇ, ਇਸ ਘਰੋਕਾਰੇ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਵੀ ਹੈ। ਇਸ ਲਈ ਇਸ ਮਹਾਨ ਸ਼ਖਸੀਅਤ ਨੂੰ ਜੋ ਕਰਨੀ ਦੇ ਸੂਰੇ ਨੇ, ਜਿਹੜਾ ਆਪਣਾ ਸਰੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਜ਼ਾਦੀ ਲਈ, ਅਜ਼ਮਤ ਲਈ ਕੁਰਬਾਨ ਕਰ ਦਿੱਤਾ ਹੈ, ਜਿਨ੍ਹਾਂ ਨੇ ਧਰਮ ਪ੍ਰਚਾਰ ਲਹਿਰ ਚਲਾ ਕਰਕੇ ਬੇਅੰਤ ਅਣਗਿਣਤ ਨੌਜਵਾਨਾਂ ਨੂੰ ਅਣਗਿਣਤ ਗੁਰਸਿੱਖ ਬਣਾ ਕਰਕੇ ਗੁਰੂ ਕੇ ਲੜ ਲਾਇਆ, ਬਸ ਇਹੀ ਉਹਨਾਂ ਦਾ ਕਸੂਰ ਸੀ। 1947 ਜੂਨ 2 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਪਰਿਵਾਰਕ ਮਾਹੌਲ ਜਿਹੜਾ ਹੈ ਬੜਾ ਧਾਰਮਿਕ ਹੈ। ਦਮਦਮੀ ਟਕਸਾਲ ਨਾਲ ਸੰਬੰਧਿਤ ਪਰਿਵਾਰ, ਬਾਬਾ ਜਰਨੈਲ ਸਿੰਘ ਜੀ ਬਚਪਨ ਤੋਂ ਹੀ ਗੁਰਸਿੱਖੀ ਬਾਣੀ ਵਿੱਚ ਟਕਸਾਲ ਦੇ ਪ੍ਰਭਾਵ ਤਹਿਤ ਟਕਸਾਲ ਵਿੱਚ ਚਲੇ ਗਏ। ਤਕਰੀਬਨ 30 ਸਾਲ ਤੱਕ ਨਾਮ ਬਾਣੀ ਦਾ ਅਭਿਆਸ ਹੈ, ਸਟੱਡੀ ਹੈ, ਕਥਾ ਵਿਚਾਰਾਂ ਸਿੱਖੀਆਂ ਨੇ, ਕੀਤੀਆਂ ਨੇ, ਪ੍ਰਚਾਰ ਕੀਤਾ ਗਿਆ ਹੈ। 1977 ਵਿੱਚ ਸਤਿਕਾਰਯੋਗ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਦੇ ਅਕਾਲ ਚਲਾਉਣੇ ਉਪਰੰਤ ਇਹਨਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਟਕਸਾਲ ਦੇ ਪ੍ਰਚਾਰ ਦੀ। ਬਹੁਤ ਵੱਡੀ ਸੰਸਥਾ ਹੈ, ਧਰਮ ਪ੍ਰਚਾਰ ਦੇ ਨਾਲ ਨਾਲ ਸਿਆਸੀ ਤੌਰ ਤੇ ਸਾਡੇ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ਼ ਜੋ ਮੋਰਚਾ ਕੌਮ ਵੱਲੋਂ ਪ੍ਰੰਭਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਵੀ ਨਾਲ ਨਾਲ ਚੱਲਦਾ ਹੈ। ਸਿਰਫ 7 ਸਾਲ ਟਕਸਾਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਤਕਰੀਬਨ 37 ਸਾਲ ਦੀ ਉਮਰ ਵਿੱਚ 6 ਜੂਨ ਨੂੰ ਅੰਮ੍ਰਿਤ ਵੇਲੇ ਸ਼ਹਾਦਤ ਦਾ ਜਾਮ ਪੀਂਦੇ ਨੇ। ਉਸ ਮਹਾਨ ਸ਼ਖਸੀਅਤ ਨੂੰ, ਉਹਨਾਂ ਮਹਾਨ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ
ਇੱਜ਼ਤ ਪੱਤ ਬਚਾਉਣ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਕੋਟਾਨ ਕੋਟ ਨਮਸਕਾਰ ਹੈ। ਗੁਰੂ ਕਿਰਪਾ ਕਰੇ ਸਾਡਾ ਗੁਰੂ ਨਾਲ ਪਿਆਰ ਇਸ ਭਾਵਨਾ ਦਾ ਬਣਿਆ ਰਹੇ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸਾਂਗ ਹਮਕੋ ਬਣਾ ਜੀ। ਉਹਨਾਂ ਦੀ ਕਿਸੇ ਨਾਲ ਵਿਰੋਧਤਾ ਨਹੀਂ, ਲੇਕਿਨ ਜੋ ਚੜ੍ਹ ਕੇ ਆ ਗਿਆ, ਜੋ ਹਮਲਾਵਰ ਹੋ ਗਿਆ, ਉਸ ਨੂੰ ਰੋਕਣਾ ਗੁਰਸਿੱਖੀ ਦਾ ਅਸੂਲ ਹੈ। ਸੱਚੇ ਪਾਤਸ਼ਾਹ ਰਹਿਮਤ ਕੀਤੀ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਘਰ ਦੀ ਸੁਰੱਖਿਆ ਸੀ, ਕੁਰਬਾਨੀ ਸੀ, ਉਹ ਲਾਹਾ ਖੱਟ ਗਏ। ਖੈਰ, ਅੱਜ ਦਾ ਪਾਵਨ ਸਲੋਕ ਗੁਰਬਾਣੀ ਦੀ ਵਿਚਾਰ ਚਰਚਾ ਜੋ ਲੜੀਵਾਰ ਚੱਲਦੀ, ਉਸ ਪਾਸੇ ਆਪਾਂ ਧਿਆਨ ਦੇਣ ਦਾ ਯਤਨ ਕਰੀਏ। ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਅਸੀਂ ਬਾਣੀ ਪੜ੍ਹਨ ਅਤੇ ਸੁਣਨ ਲਈ ਉਚੇਚੇ ਤੌਰ 'ਤੇ ਆਏ। ਇੱਕ ਗੱਲ ਚੇਤੇ ਰੱਖਿਓ, ਕਿਸੇ ਮਹਾਂਪੁਰਖ ਦਾਨੇ ਪੁਰਸ਼ ਨੇ ਬੜਾ ਪਿਆਰਾ ਬਚਨ ਕਿਹਾ ਹੋਇਆ ਹੈ। ਉਹ ਕਹਿਣ ਲੱਗਾ, ਗੁਰਸਿੱਖਾ, ਜਦੋਂ ਤੋਂ ਗੁਰੂ ਘਰ ਜਾਣਾ ਹੈ ਨਾ, ਸਬੱਬ ਕੋਈ ਵੀ ਹੋਵੇ, ਅਸੀਂ ਬਹੁਤੀ ਵਾਰੀ ਮੰਗਣ ਹੀ ਆਉਂਦੇ ਹਾਂ, ਠੀਕ ਹੈ, ਉਹ ਵੀ ਜ਼ਰੂਰੀ ਹੈ, ਮੰਗਣਾ ਤੇਰੇ ਕੋਲੋਂ ਨਹੀਂ ਮੰਗਣਾ ਤਾਂ ਮੰਗਣਾ ਕਿਹਦੇ ਕੋਲੋਂ, ਘਰ ਤਾਂ ਤੇਰੇ ਸਭ ਕੁਛ ਹੈ, ਜਿਹਦੇ ਘਰ ਸਭ ਕੁਛ ਉੱਥੋਂ ਹੀ ਮੰਗਣਾ ਹੁੰਦਾ ਨਾ। ਅਤੇ ਉਹ ਦਾਨੇ ਪੁਰਸ਼ ਨੇ ਕਿਹਾ, ਭਾਈ ਸਿੱਖਾ, ਇੱਕ ਗੱਲ ਚੇਤੇ ਰੱਖੀ, ਜਦੋਂ ਤੂੰ ਗੁਰੂ ਘਰ ਆਉਣਾ ਹੈ ਨਾ, ਅਤੇ ਆਪਣੇ ਆਪ ਨੂੰ ਪੁੱਛ ਲਿਆ ਕਰ ਵੀ ਕੀ ਲੈਣ ਆਇਆ। ਅਤੇ ਜਦੋਂ ਜਾਣ ਲੱਗੇ, ਜੋੜਾ ਪਾ ਲਵੇਂ, ਗੱਡੀ ਵੱਲ ਨੂੰ ਤੁਰ ਪਏ, ਘਰ ਵੱਲ ਨੂੰ ਮੂੰਹ ਤੇਰਾ ਹੋ ਜਾਏ, ਅਤੇ ਉਦੋਂ ਇੱਕ ਵਾਰੀ ਫਿਰ ਪੜਚਾਲ ਕਰ ਲਈ, ਆਪਣੇ ਆਪ ਨੂੰ ਪੁੱਛ ਲਏ ਵੀ ਕੀ ਲੈ ਕੇ ਚੱਲਿਆ। ਬਸ ਜਿਸ ਦਿਨ ਇਹ ਪੜਚੋਲ ਸ਼ੁਰੂ ਹੋ ਗਈ ਕੀ ਲੈ ਕੇ ਚੱਲੇ ਹਾਂ, ਜਿਸ ਦਿਨ ਸਾਨੂੰ ਲੈ ਕੇ ਜਾਣ ਦੀ ਜਾਂਚ ਆ ਗਈ ਨਾ, ਅਸਲ ਸਹੀ ਮਨ 'ਚ ਗੁਰਮਤਿ ਨੂੰ ਸਮਝਾਂਗੇ ਅਸੀਂ ਤਦ। ਜਿੰਨੀ ਵਾਰੀ ਆਉਂਦੇ ਕੁਝ ਨਾ ਕੋਈ ਲੈ ਕੇ ਜਾਈਏ, ਜੇ ਲੰਗਰ ਹੀ ਛਕਣਾ ਤਾਂ ਲੰਗਰ ਤਾਂ ਗੁਰਦੁਆਰਾ ਗੁਰੂ ਘਰ ਵਾਲਾ ਵੀ ਲੰਗਰ, ਗੁਰੂ ਕਾ ਹੀ ਲੰਗਰ ਹੈ ਨਾ, ਉੱਥੇ ਵੀ ਗੁਰੂ ਵੀ ਦਿੰਦਾ ਹੈ ਦਾਣਾ ਪਾਣੀ, ਗੁਰੂ ਕਾ ਉੱਥੇ ਵੀ। ਇੱਥੋਂ ਜਿਹੜੀ ਲੈਣ ਵਾਲੀ ਚੀਜ਼ ਹੈ ਨਾ, ਉਹ ਹੈ ਗੁਰਸ਼ਬਦ, ਗੁਰਸ਼ਬਦ ਦਾ ਲੰਗਰ। ਅਤੇ ਸਿੱਖ ਦਾ ਮਤਲਬ ਹੁੰਦਾ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖ ਦਾ ਰਹਿੰਦਾ, ਆਖਰੀ ਸਵਾਸ ਇੱਕ ਸਿੱਖ ਦਾ, ਉਹ ਸਿੱਖ ਹੈ। ਹਾਂ, ਸਿੱਖ, ਸਿੱਖ ਦਾ, ਸਿੱਖ ਦਾ, ਸਿੱਖ ਦਾ ਇਸ ਰੁਤਬੇ ਤੱਕ ਪਹੁੰਚ ਜਾਂਦਾ। ਗੁਰੂ ਸਿੱਖ ਅਤੇ ਅਕਾਲ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਅਰਜਨ ਹਰ ਦੋ ਏਕ ਹੈ, ਉੱਥੇ ਪਹੁੰਚ ਸਕਦਾ ਜਿੰਨੀ ਵਾਰੀ ਆਵੇ, ਕੋਈ ਨਾ ਕੋਈ ਔਗਣ ਤਿਆਗ ਦੇ। ਅਤੇ ਜਿੱਦਾਂ ਦੇ ਆਏ, ਜਿੰਨੇ ਕੁ ਔਗਣ ਲੈ ਕੇ ਆਏ, ਉਨੇ ਕੁ ਲੈ ਕੇ ਚਲੇ ਗਏ, ਫਿਰ ਤਾਂ ਕੋਈ ਗੱਲ ਬਹੁਤੀ ਪ੍ਰਾਪਤੀ ਨਹੀਂ ਹੈ। ਹਾਂ, ਮਨ ਨੂੰ ਭਰੋਸਾ ਜਿਹਾ ਵੀ ਗੁਰੂ ਕੋਲ ਜਾ ਹੈ, ਇੱਥੋਂ ਸਿੱਖਣਾ ਹੈ, ਇੱਥੋਂ ਸਿੱਖ ਕੇ ਅਤੇ ਬਾਹਰ ਅਮਲ ਵਿੱਚ ਲਿਆਉਣਾ ਹੈ, ਜ਼ਿੰਦਗੀ ਗ੍ਰਸਤ ਵਿੱਚ ਜਿੱਥੇ ਵੀ ਤੁਸੀਂ ਹੈਗੇ ਹੋ। ਹੁਣ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀ ਪ੍ਰਮਤਾ ਕਰਦੇ ਨੇ, ਮਹੱਲਾ ਸਲੋਕ ਡੱਕਣੇ ਮਹੱਲਾ ਪੰਜਵਾਂ, ਸਹਿ ਨੰਗੇ ਨੈ ਨੰਗ

0: ਪਖੰਦੋ ਸੁਭ ਦ੍ਰਿਸ਼ਟ। ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਇਹਦੇ ਵਿੱਚ ਦੁੱਖ ਵੀ ਆਉਂਦਾ ਹੈ ਅਤੇ ਇਹਦੇ ਵਿੱਚ ਸੁੱਖ ਵੀ ਆਉਂਦਾ ਹੈ। ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਕਦੇ ਨਹੀਂ ਹੋਇਆ ਵੀ ਕੋਈ ਵਿਅਕਤੀ ਐਸਾ ਹੋਵੇ ਵੀ ਉਹਦੀ ਸਾਰੀ ਜ਼ਿੰਦਗੀ ਵਿੱਚ ਦੁੱਖ ਹੀ ਨਾ ਆਇਆ ਹੋਵੇ। ਸੁਭਾਵਿਕ ਹੈ। ਅਤੇ ਕੋਈ ਵਿਅਕਤੀ ਇਹੋ ਜਿਹਾ ਨੇ ਵੀ ਜਿਹਦੀ ਜ਼ਿੰਦਗੀ ਕਦੀ ਸੁੱਖ ਨਾ ਆਇਆ ਹੋਵੇ, ਕਦੀ ਆਹ ਪਾਸਾ ਆ ਗਿਆ, ਕਦੀ ਆਹ ਪਾਸਾ ਆ ਗਿਆ, ਕਦੀ ਆਹ ਪਾਸਾ ਆ ਗਿਆ। ਖਿਆਲ ਕਰਿਆ ਜੇ ਗੁਰਸਿੱਖ ਨੂੰ ਜਿਹੜੀ ਬਾਤ ਗੁਰਮਤ ਵਿਚਾਰਧਾਰਾ ਨੇ ਸਮਝਾਉਣੀ ਕੀਤੀ ਹੈ, ਗੁਰਸਿੱਖੀ ਦੇ ਵਹਿਣ ਦੇ ਦੋ ਕਿਨਾਰੇ ਨੇ, ਗੁਰਸਿੱਖੀ ਦੇ ਵਹਿਣ ਦੇ ਦੋ ਕਿਨਾਰੇ ਨੇ। ਇੱਕ ਕਿਨਾਰਾ ਭਾਣਾ ਰਜਾ ਅਤੇ ਦੂਜਾ ਹੈ ਰਹਿਮਤ। ਬਾਈ ਇਹਨਾਂ ਵਿੱਚ ਹੀ ਵਹਿੰਦਾ ਹੈ, ਕਦੀ ਰਜਾ ਵਾਲੇ ਕੰਡੇ ਨਾਲ ਜਾ ਵੱਜਦਾ ਹੈ, ਕਦੀ ਰਹਿਮਤ ਵਾਲੀ ਕੰਡੇ ਨਾਲ ਜਾ ਵੱਜਦਾ ਹੈ। ਦੁੱਖ ਸੁੱਖ ਦੋਨੇ ਚੱਲਣੇ ਨਾਲ ਨਾਲ, ਹਰ ਜੀਵਨ ਹਰ ਮਨੁੱਖ। ਹੁਣ ਕੌਣ ਸਮਝਦਾ? ਇਹਦਾ ਮਤਲਬ ਹੈ ਵੀ ਜੇ ਤੇ ਕੁਝ ਪ੍ਰਾਪਤ ਹੋ ਗਿਆ ਤੇ ਕਹਿਣਾ ਸੱਚੇ ਪਾਤਸ਼ਾਹ ਤੇਰੀ ਰਹਿਮਤ ਮੈਨੂੰ ਪ੍ਰਾਪਤ ਹੋ ਗਿਆ, ਤੇਰੀ ਰਹਿਮਤ ਨਾਲ ਪ੍ਰਾਪਤ ਹੋਇਆ। ਤੇ ਜੇ ਕੁਝ ਚਲਾ ਗਿਆ ਸੱਚੇ ਪਾਤਸ਼ਾਹ ਤੇਰਾ ਭਾਣਾ, ਤੇਰੀ ਰਜਾ, ਤੇਰੀ ਮੌਜ, ਬਸ ਜਿੱਦਣ ਇਹਨਾਂ ਦੋਨਾਂ ਕੰਡਿਆਂ ਨੂੰ ਸਮਝ ਲਿਆ ਨਾ ਵੀ ਸਦਾ ਇੱਕ ਕੰਡੇ ਨਾਲ ਬਹਿਣਾ ਨਹੀਂ, ਕਦੀ ਇੱਧਰ ਨੂੰ ਹੋਏਗਾ, ਕਦੀ ਇੱਧਰ ਨੂੰ ਹੋਏਗਾ, ਜ਼ਿੰਦਗੀ ਇਵੇਂ ਹੀ ਚੱਲਣੀ ਹੈ। ਤੇ ਗੁਰਮਤ ਨੇ ਸਮਝਾਉਣਾ ਕੀਤਾ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ, ਇਹਨਾਂ ਨੂੰ ਬਰਾਬਰ ਸਮਝ, ਬਸ ਇਹੀ ਬਾਤ ਹੈ। ਆਉਣੇ ਨੇ, ਆਏਗਾ ਦੁੱਖ ਚਲਾ ਜਾਏਗਾ, ਆਏਗਾ ਸੁੱਖ ਚਲਾ ਜਾਏਗਾ, ਕੋਈ ਨਹੀਂ ਗੱਲ ਨਹੀਂ। ਸੁੱਖ ਵਿੱਚ ਤੂੰ ਹਉਮੈ ਦਾ ਵਾਸਨਾ ਬਣ ਜਾਈ ਤੇ ਦੁੱਖ ਵਿੱਚ ਕਿਤੇ ਦੁਖੀ ਰਹੀ। ਸਾਡੀ ਦੁੱਖਾਂ ਦੇ ਕਾਰਨ ਹੀ ਵੱਖਰੇ ਨੇ, ਸਾਡੀ ਭੁੱਖ ਦੇ ਕਾਰਨ ਵੱਖਰੇ ਨੇ। ਹਾਂ ਵੀ ਚਰਚਾ ਚੱਲਦੀ ਹੈ ਕੋਈ ਵਿਅਕਤੀ ਦਾ, ਮੈਂ ਇੱਕ ਗਾਥਾ ਕਹਿਣ ਦਾ ਯਤਨ ਕਰਾਂਗੇ, ਸਾਈਡ ਨੂੰ ਥੋੜ੍ਹੇ ਹੋ ਗਏ। ਉਹ ਕਹਿੰਦੇ ਨੇ ਕਿਸੇ ਦੇ ਨਾ ਮਕਾਨ ਪਾਉਣਾ ਸ਼ੁਰੂ ਕੀਤਾ ਅਤੇ ਅਖੀਰ 'ਤੇ ਪਹੁੰਚ ਕੇ ਲੈਂਟਰ ਵਾਲੇ ਦਿਨ ਕਾਫੀ ਚਰਚਾ ਹੁੰਦੀ ਹੈ ਪੰਜਾਬ 'ਚ, ਬੜਾ ਕੁਛ ਲੰਗਰ ਲਾਉਂਦੇ ਨੇ ਹੁਣ ਵਾ ਕਾਫੀ ਕੁਛ ਹੈ। ਅਤੇ ਉਹ ਜਿਹੜਾ ਘਰ ਦਾ ਮਾਲਕ ਸੀ ਨਾ ਉਹ ਬਾਹਰੋਂ ਗਿਆ ਸੀ, ਤੁਹਾਡੇ ਨਾਲ ਕਮਾਈ ਕਰਕੇ ਬੜੀ ਔਖੀ ਕਮਾਈ, ਕਮਾਈ ਸੌਖੀ ਨਹੀਂ ਹੈ, ਸੱਚੇ ਪਾਤਸ਼ਾਹ ਤੁਹਾਡੀ ਕਮਾਈ ਨੂੰ ਸਫਲਿਆ ਕਰੇ, ਬੜਾ ਔਖਾ ਸੈੱਟ ਹੋਣਾ ਦੂਜੇ ਦੇਸ਼ ਜਾ ਕੇ। ਅਤੇ ਉਹਨੇ ਵੇਖਿਆ ਵੀ ਲੈਂਟਰ ਜਿਹੜਾ ਨਾ ਪੈਂਦਾ ਵੀ ਅੜ ਚੱਲਿਆ ਹੈ। ਕਹਿਣ ਲੱਗਾ ਠੇਕੇਦਾਰ, ਠੇਕੇਦਾਰਾ ਤੇਰਾ ਲੈਂਟਰ ਅੜ ਜਾਣਾ, ਮੈਂ ਚਾਹੁੰਦਾ ਦਿਨੇ ਦਿਨੇ ਕੰਮ ਮੁੱਕ ਜਾਏ, ਜੇ ਇੱਕ ਸਾਰ ਪੈ ਜਾਏ ਤਾਂ ਉਹਦੇ 'ਚ ਤੇੜ ਨਹੀਂ ਪੈਂਦੀ, ਬੰਦੇ ਥੋੜ੍ਹੇ ਜਿਹੇ ਵਧਾ ਦੇ। ਹੁਣ ਉਹਨੇ ਬੰਦੇ ਵਧਾ ਦਿੱਤੇ, ਪੰਜ ਸੱਤ ਬੰਦੇ, ਬਾਰਾਂ ਕੁ ਜਦੋਂ ਟਾਈਮ ਹੋ ਗਿਆ ਉਹਨੇ ਪੰਜ ਕੁ ਬੰਦੇ ਹੋਰ ਮੰਗਾ ਲਏ ਵੀ ਚਲੋ ਠੀਕ ਆ ਜਾਓ, ਕੰਮ ਚੱਲਦਾ ਰਿਹਾ। ਚਾਰ ਕੁ ਵਜੇ ਤਾਂ ਕਹਿਣ ਲੱਗਾ ਨਹੀਂ ਕੰਮ ਅਜੇ ਫਿਰ ਅੜਦਾ, ਇੱਦਾਂ ਕਰ ਹੋਰ ਆਵਾਜ਼ ਮਾਰ ਪੰਜਾਂ ਸੱਤਾਂ ਬੰਦਿਆਂ ਨੂੰ। ਲੇਬਰ ਦੇ ਪੰਜ ਸੱਤ ਬੰਦੇ ਹੋਰ, ਸਾਡੇ ਸਾਰਿਆਂ ਦੀ ਅਵਸਥਾ ਹੈ, ਸਾਡੇ ਸਾਰਿਆਂ ਨਾਲ ਵਾਪਰਨ ਵਾਲੀ ਘਟਨਾ ਹੈ, ਕਿਸੇ ਇੱਕ ਨਾਲ ਨਹੀਂ ਜੇ। ਇਹਦਾ ਪਿੱਛੇ ਮਕਸਦ ਹੁੰਦਾ ਹੈ, ਜਿਹੜੀਆਂ ਇਹ ਗਾਥਾਵਾਂ ਚੱਲਦੀਆਂ ਨੇ ਨਾ ਸਾਨੂੰ ਪ੍ਰੇਰਨਾ ਦੇ ਇੱਕ ਨੇ। ਅਤੇ ਚਾਰ ਕੁ ਵਜੇ ਉਹਨੇ ਪੰਜ ਸੱਤ ਬੰਦੇ ਹੋਰ ਲਾ ਲਏ ਅਤੇ ਕਹਿਣ ਲੱਗਾ ਭਈ ਚਲੋ ਕੰਮ ਚੱਲ ਪਿਆ, ਕੰਮ ਜੀ ਸੰਪੂਰਨ ਹੋ ਗਿਆ ਜਿਹੜਾ ਉਹਨੇ ਮਿਥਿਆ ਸੀ, ਛੱਤ ਪੈ ਗਈ, ਲੈਂਟਰ ਪੈ ਗਿਆ। ਕਹਿੰਦਾ ਅੱਜ ਉਹਨਾਂ ਮੂੰਹ ਹੱਥ ਧੋਤਾ, ਵਿਚਾਰੇ ਲੇਬਰ ਵਾਲੇ ਬੜੀ ਔਖੀ ਹੈ। ਗੁਰਮਤ ਨੇ ਬੜਾ ਹੀ ਮਾਣ ਦਿੱਤਾ ਜਿਹੜਾ ਮਿਹਨਤ ਕਰਦਾ, ਦਸਾਂ ਨੌਂ ਦੀ ਕਿਰਤ ਕਰਦਾ, ਬੜਾ ਬਹੁਤ ਸਤਿਕਾਰਯੋਗ ਹੈ। ਸੰਸਾਰ ਚੱਲਦਾ ਉਹਨਾਂ ਸਿਰ 'ਤੇ, ਗੱਲ ਵੱਖਰੀ ਪਈ, ਅਸੀਂ ਉਹਨਾਂ ਮਾਣ ਨਹੀਂ ਦਿੰਦੇ ਲੇਬਰ ਨੂੰ, ਮਜ਼ਦੂਰ ਨੂੰ। ਦਾਨੇ ਪੁਰਸ਼ਾਂ ਨੇ ਕਿਹਾ ਵੀ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਆ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਦੇ ਦੇਣੀ ਚਾਹੀਦੀ। ਅੱਜ ਨਹੀਂ, ਉਹ ਸਾਰੀਆਂ ਮਜ਼ਦੂਰ ਦਾ ਕੰਮ ਹੈ, ਲੇਬਰ ਦਾ ਕੰਮ ਹੈ, ਅਸੀਂ ਵੀ ਉਹਦੇ ਵਿੱਚ ਹੀ ਹਾਂ। ਜਿਹੜਾ ਕੰਮ ਤੁਸੀਂ ਕਰਦੇ ਹੋ ਸੰਸਾਰ ਦੇ, ਕੰਮ ਮੈਂ ਆਪਣੇ ਘਰ ਲਈ ਕਰਦਾ, ਲੇਕਿਨ ਉਸ ਕੰਮ ਦਾ ਸੰਸਾਰ ਨੂੰ ਬਖਸ਼ ਫਾਇਦਾ ਹੁੰਦਾ ਹੈ, ਜਿਹੜੀ ਚੀਜ਼ ਮੈਂ ਬਣਾ ਰਿਹਾ। ਖੈਰ ਵਿਸ਼ਾ ਨਹੀਂ, ਉਹਨੇ ਕਿਹਾ ਵੀ ਆ ਜਾਓ ਲੇਬਰ ਵਾਲੇ, ਤੁਹਾਨੂੰ ਮੈਂ ਹੁਣ ਪੈਸੇ ਦੇਵਾਂ। ਉਹਨੇ ਕਿਹਾ ਜਿਹੜੇ 12 ਵਜੇ ਤੱਕ ਨੇ ਉਹ ਆ ਜਾਓ, ਵੀ ਜਿਹੜੇ ਸਵੇਰ ਦੇ ਲੱਗੇ ਉਹ ਆ ਜਾਓ। ਉਹ ਆ ਗਏ, ਠੇਕੇਦਾਰ ਕੀ ਦਿਹਾੜੀ ਇਹਨਾਂ ਦੀ? ਕਹਿਣ ਲੱਗੇ 500। ਕਹਿੰਦਾ ਚੱਲ ਇੱਦਾਂ ਕਰ ਵੀ ਚਲੋ ਕੰਮ ਕੀਤਾ, ਇਹਨਾਂ ਨੂੰ 800 ਦੇ ਦੇ। ਹੁਣ ਲੇਬਰ ਵਾਲੇ ਵਿਚਾਰੇ ਬੜੇ ਖੁਸ਼ ਵਾ ਵੀ 300 ਰੁਪਇਆ ਵੱਧ ਮਿਲਿਆ, ਗਰੀਬ ਲਈ 300 ਬਹੁਤ ਹੁੰਦਾ ਹੈ। ਅਮੀਰਲੀ 'ਚ ਭਾਵੇਂ ਨਹੀਂ ਫਰਕ ਪੈਂਦਾ ਕੋਈ, ਉਹਨੇ ਬੜੇ ਚਾਅ ਕੀਤੇ ਚਲੋ ਮੈਂ ਆਟਾ ਲੈ ਜਾਏਗਾ, ਆਹ ਚੀਜ਼ ਮੇਰੇ ਘਰ ਦੇ ਮੰਗਦੇ ਨੇ, ਚਲੋ ਮੈਨੂੰ ਪੈਸੇ ਤੋਂ ਵੱਧ ਮਿਲ ਜਾਣਗੇ, ਚੰਗੀ ਗੱਲ ਹੈ, ਸ਼ੁਕਰਾਨਾ ਕੀਤਾ ਮਾਲਕ ਦਾ, ਘਰ ਵਾਲੇ ਦਾ, ਉਹ ਸੱਕਾ ਵੱਡੇ ਮਾਲਕ ਦਾ ਵੀ ਕੀਤਾ, ਤੇ ਤੂੰ ਬਈ ਸਾਡੀ ਕਦਰ ਪਾਈ ਹੈ, ਬੜੇ ਖੁਸ਼। ਹੁਣ ਸਾਡੇ ਦੁੱਖ ਦਾ ਕਾਰਨ ਵੇਖਿਓ, ਤੇ ਉਹ ਮਾਲਕ ਕਹਿੰਦਾ ਵੀ ਇੱਦਾਂ ਕਰੋ ਵੀ ਜਿਹੜੇ ਬਾਕੀ ਹੈ ਨਾ 12 ਕੁ ਵਜੇ ਆਏ ਸੀ ਉਹ ਆ ਜਾਓ। ਉਹ 5-7 ਲੇਬਰ ਵਾਲੇ ਆ ਗਏ, ਤੇ ਉਹ ਦਿਆਲੂ ਹੋਇਆ, ਕਹਿਣ ਲੱਗਾ ਚੱਲ ਯਾਰ ਇਹਨਾਂ ਨੂੰ ਵੀ 800 ਹੀ ਦੇ ਦਿਓ। ਹੁਣ ਉਹ ਕਿੰਨੇ ਖੁਸ਼, ਬੱਲੇ ਬੱਲੇ ਵੀ ਦੁਪਹਿਰੇ ਆਏ ਹਾਂ ਤੇ ਦਿਹਾੜੀ ਵੀ ਤਕਰੀਬਨ ਦੁੱਗਣੀ ਮਿਲ ਗਈ, ਇਹ ਤਾਂ ਵੱਡੀ ਖੁਸ਼ੀ ਕੀ ਅਸਲੀ ਲੇਬਰ ਨੂੰ ਬੰਦੇ ਨੂੰ। ਉਹ ਬੜੇ ਖੁਸ਼ ਨੇ, ਲੇਕਿਨ ਖਿਆਲ ਕਰਿਆ ਜਿਹਨਾਂ ਪਹਿਲੇ ਸਾਰਾ ਦਿਨ ਕੰਮ ਕੀਤਾ ਉਹਨਾਂ ਦੇ ਮਨ ਵਿੱਚ ਰੋਸ ਪੈਦਾ ਹੋ ਗਿਆ, ਹੱਦ ਹੋ ਗਈ, ਉਹਨਾਂ ਦੀ ਖੁਸ਼ੀ ਖਰਾਬ ਹੋ ਗਈ। ਹੱਦ ਹੋ ਗਈ 12 ਵਜੇ ਆਏ ਤੇ ਉਹਨਾਂ ਨੂੰ ਵੀ 800, ਅਸੀਂ ਤੜਕੇ ਲੱਗੇ ਸਾਨੂੰ ਵੀ 800, ਹਾਲਾਂਕਿ ਵੱਧ ਮਿਲਿਆ, ਉਦੋਂ ਖੁਸ਼ ਸੀਗੇ, ਹੁਣ ਦੁਖੀ ਹੋ ਗਏ। ਉਹ ਤੋਂ ਬਾਅਦ ਜਿਹੜੇ 4 ਵਜੇ ਲੱਗੇ ਨੂੰ ਆਵਾਜ਼ ਮਾਰੀ, ਤੁਸੀਂ ਵੀ ਆ ਜਾਓ ਭਾਈ, ਕਿੰਨੇ ਜਾਣੇ? ਇੰਨੇ ਜਾਣੇ ਜੀ, ਚਲੋ ਯਾਰ ਇਹਨਾਂ ਨੂੰ ਵੀ 800 ਹੀ ਦੇ ਦਿਓ। ਹੁਣ 12 ਵਜੇ ਵਾਲੇ ਦੀ ਖੁਸ਼ੀ ਖਤਮ ਹੋ ਗਈ, ਹੱਦ ਹੋ ਗਈ, ਅਸੀਂ 12 ਵਜੇ ਤੇ ਲੱਗੇ ਰਹੇ ਤੇ 800, ਤੇ ਇਹਨਾਂ ਨੂੰ 2 ਘੰਟਿਆਂ ਦਾ 800 ਮਿਲ ਗਿਆ। ਹੁਣ ਹਾਲਾਂਕਿ ਮਿਲਿਆ ਹਰ ਇੱਕ ਨੂੰ ਵੱਧ ਹੈ, ਦੂਜੇ ਦਾ ਵੱਧ ਵੇਖ ਕੇ ਸਾਨੂੰ ਐਸੀ ਤੰਗੀ ਹੋਈ, ਹੋਏ ਹੋਏ ਹੋਏ, ਅਸੀਂ ਸਾਰਾ ਸੁੱਕ ਗਵਾ ਲਿਆ। ਇਹ ਸਾਡੇ ਸਾਰਿਆਂ ਦੇ ਹਾਲਾਤ ਨੇ, ਨੀਵੇਂ ਪਾਸੇ ਅਸੀਂ ਨਹੀਂ ਵੇਖਦੇ, ਨਿਮਾਣ ਵੱਲ ਨੂੰ ਵੇਖੀਏ, ਆਪਣੇ ਤੋਂ ਪਛੜੇ ਹੋਏ ਨੂੰ ਵੇਖੀਏ, ਫਿਰ ਪਤਾ ਲੱਗਦਾ ਵੀ ਦੁਨੀਆ ਬੜੇ ਪਰੇ ਤੋਂ ਪਰੇ ਆ, ਉਹ ਸਾਰਾ ਦਿਨ ਕੰਮ ਕਰਕੇ ਆਇਆ, ਉਹਨੂੰ ਵਿਚਾਰ ਨੂੰ ਦਿੱਤਾ ਹੀ ਕੱਖ ਨਹੀਂ ਮਾਰ ਕਰੇ। ਅਸੀਂ ਹੁੰਦਿਆਂ ਸੁਣਿਆ ਸਾਨੂੰ ਮਾਲਕ ਨੇ ਸਾਡੀ ਲੋੜ ਤੋਂ ਵੱਧ ਦਿੱਤਾ, ਕਦੀ ਲੇਖਾ ਜੋਖਾ ਕਰਕੇ ਵੇਖੋ, ਅਸੀਂ ਕਿੰਨਾ ਸ਼ੁਕਰਾਨਾ ਉਹਦਾ ਕਰਦੇ। ਉਹ ਤੇ ਕਿਰਤ ਘੜਾਂ ਨੂੰ ਪਾਲਣ ਵਾਲਾ ਮੇਰਾ ਸਮਰੱਥ। ਜੇ ਕਿਤੇ ਇਹ ਭਾਵਨਾ ਬਣ ਜਾਏ ਮਨੁੱਖ ਦੀ, ਫਿਰ ਸਮਝਦਾ ਹੈ, ਫਿਰ ਜੀਵਨ ਸੁਖਾਲਾ ਹੋ ਜਾਏਗਾ, ਫਿਰ ਉਹਦਾ ਨਾ ਭੁੱਖ ਕੁਝ ਵਿਗਾੜੇਗੀ, ਨਾ ਸੁੱਖ ਕੁਝ ਵਿਗਾੜੇਗਾ, ਨਾ ਦੁੱਖ ਕੁਝ ਵਿਗਾੜੇਗਾ, ਬਸ ਉਹ ਰਜ਼ਾ ਤੇ ਰਹਿਮਤ ਨੂੰ ਸਮਝ ਲਏਗਾ। ਇੱਥੇ ਵੀ ਜ਼ਿਕਰ ਹੈ, ਸਹਿ ਨੰਗੇ ਨਏ ਭੁੱਖ, ਸਹਿ ਨੰਗੇ ਨਏ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ, ਨਾਨਕ ਪ੍ਰੀ ਪਖੰਦੋ ਸੁਭ ਦ੍ਰਿਸ਼ਟ। ਕਹਿਣ ਲੱਗਾ ਹੈ ਵੀ ਜੇ ਉਸ ਨਿਰੰਕਾਰ ਦੀ ਤੇਰੇ ਤੇ ਸੁਭ ਦ੍ਰਿਸ਼ਟੀ ਹੋ ਗਈ, ਜਿਸ ਵਿਅਕਤੀ ਤੇ ਹੋ ਜਾਂਦੀ ਹੈ, ਉਹਦਾ ਨੰਗ ਪੁਣਾ ਉਹਨੂੰ ਨਹੀਂ ਜੇ ਤੰਗ ਕਰਦਾ, ਉਹ ਰਜ਼ਾ ਵਿੱਚ ਰਾਜੀ, ਵਾਹ ਮਾਲਕਾ ਤੇਰੀ ਨਜ਼ਰ, ਜਿਸ ਕਿਹੜੇ ਤੋਂ ਭਰੋਸਾ ਆ ਗਿਆ ਉਹਦੀ ਨਜ਼ਰ ਤੇ, ਸੱਚੇ ਪਾਤਸ਼ਾਹ ਮਾਲਕ ਜੀ ਜਿਉਂ ਰੱਖ ਕੇ ਤੁਰੇ ਗਏ, ਜਿਉਂ ਰੱਖ ਕੇ ਤੁਰੇ ਗਈ, ਰਹਿਣ ਦੀ ਜਾਚ ਆ ਜਾਏ, 100 ਤੰਗੀਆਂ ਆ ਜਾਣ, 100 ਤ੍ਰਿਸ਼ਟੀਆਂ ਆ ਜਾਣ, ਕੋਈ ਸਾਥੀ ਵਿਹਲੀ ਰਵੇ ਨਾ, ਜਾ ਕੋ ਮੁਸ਼ਕਲਾਤ ਬਣੇ ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣ ਸਾਕ ਵੀ ਭੱਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭਸਰੋ, ਸਾਰੇ ਆਸਰੇ ਖਤਮ ਹੋ ਗਏ, ਸੱਜਣ ਬੇਲੀ ਦੋਸਤ ਵਾਪਸ ਹੋਏ ਗਏ, ਤੇ ਜੇ ਨਿਰੰਕਾਰ ਦੀ ਰਹਿਮਤ ਹੋ ਜੇ ਨਜ਼ਰ ਹੋ ਗਈ ਤਾਂ ਸਭ ਕੁਝ ਹੀ ਪਲੇ, ਫਿਰ ਕੋਈ ਕਮੀ ਰਹਿ ਨਹੀਂ ਜਾਂਦੀ। ਸੱਚੇ ਪਾਤਸ਼ਾਹ ਤੇ ਭੁੱਖਾ ਤੇ ਤੇਰੀ ਮਰਜ਼ੀ। ਭੁੱਖ ਦਾ ਸੰਬੰਧ ਸੰਤੋਖ ਨਾਲ ਜੇ ਰਲ ਜਾਏ, ਬਿਨਾਂ ਸੰਤੋਖ ਨਾ ਹੀ ਕੋ ਰਾਜੇ, ਐਵੇਂ ਸਮਝ ਲਈਦਾ ਵੀ ਪੁਰਾਣਾ ਰਾਜਾ ਬਣ ਗਿਆ, ਨਹੀਂ ਭਾਈ ਰਾਜਾ ਤਾਂ ਆ ਜੇ ਉਹ ਰੱਜਿਆ ਹੋਇਆ ਤੇ ਤਾਂ ਰਾਜਾ, ਰਾਜੇ ਦਾ ਮਤਲਬ ਰੱਜੇ ਹੋਏ ਤੋਂ, ਪਰ ਕਿੱਥੇ ਰੱਜਦਾ ਇਹ ਜਿਹੜਾ ਰੱਜਿਆ ਹੋਏ ਰੱਜਿਆ। ਮੈਂ ਇੱਕ ਛੋਟਾ ਜਿਹਾ ਇਸ਼ਾਰਾ ਦੇਵਾਂ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ, ਇੱਕ ਗੁਰਸਿੱਖ ਪਰਿਵਾਰ ਬੜਾ ਗਰੀਬੀ ਦੀ ਰੇਖਾ ਵਿੱਚ ਖਡੂਰ ਸਾਹਿਬ ਰਹਿ ਰਿਹਾ, ਹੁਣ ਆਪਣੇ ਤੋਲ ਕੇ ਵੇਖਿਆ ਜੇ, ਕਿਉਂਕਿ ਜਿਹੜੀਆਂ ਕਿਸੇ ਦੀ ਜੀਵਨੀ ਤੋਂ ਪ੍ਰੇਰਨਾ ਲੈ, ਮਤਲਬ ਇਹ ਹੁੰਦਾ ਸਿੱਖਿਆ, ਸਾਖੀ ਦਾ ਮਤਲਬ ਸਿੱਖਿਆ, ਗੁਰਬਾਣੀ ਤੋਂ ਸਿੱਖਿਆ ਲੈਣੀ ਹੈ, ਸਾਖੀ ਤੋਂ ਸਿੱਖਿਆ, ਦੋ ਹੀ ਤਾਂ ਗੱਲਾਂ ਤਾਂ ਸਿੱਖਿਆ ਨਾਲ ਸੰਬੰਧਿਤ ਨੇ। ਕਹਿਣ ਲੱਗੇ ਅੱਤ ਗਰੀਬ ਤੇ ਮੀਂਹ ਪਿਆ 3-4 ਦਿਨ, ਤੇ ਗਰੀਬ ਨੂੰ ਮੀਂਹ ਦੀ ਬਹੁਤ ਮਾਰ ਪੈਂਦੀ ਹੈ, ਵਿਚਾਰੇ ਕੋ ਕੋਠਾ ਵੀ ਚੋਣਾ, ਉਹ ਦਿਖਾਉਣਾ, ਕੋਈ ਖਾਣ ਜੋਗਾ ਰਾਸ਼ਨ ਹੁੰਦਾ ਗਰੀਬ ਕੋਲ, ਉਹਨੇ ਮਿਹਨਤ ਦਿਹਾੜੀ ਕਰਨੀ, ਦਿਹਾੜੀ ਕਰਕੇ ਕਮਾ ਕੇ ਲਿਆਉਣਾ ਤੇ ਫਿਰ ਹੀ ਘਰ ਪੱਕਣਾ ਨਾ, ਫਿਰ ਹੀ ਚੁੱਲ੍ਹਾ ਤਪਣਾ। ਹੁਣ ਇਹ ਕੰਗਾਲੀ ਚੋਂ ਜਿਹੜਾ ਨਿਕਲਿਆ ਉਹਨੂੰ ਪਤਾ ਇਹਨਾਂ ਗੱਲਾਂ ਦਾ, ਅਸੀਂ ਤੇ ਸੱਚੇ ਪਾਤਸ਼ਾਹ ਰਹਿਮਤੀ ਰਹੀ ਵੀ ਉਹ ਮੋੜਾ ਮੌਕਾ ਅਸੀਂ ਨਹੀਂ ਵੇਖਿਆ, ਉਹ ਜਿਹਾ ਹੋ ਸਕਦਾ ਕਿਸੇ ਨੇ ਵੇਖਿਆ ਹੋਵੇ। ਤੇ ਤੀਜੇ ਕੁ ਦਿਨ ਜੋ ਮੀਂਹ ਹਟਿਆ ਤੇ ਫਿਰ ਕਿਤੇ ਗਿਆ ਕਿਸੇ ਨੇ ਆਵਾਜ਼ ਮਾਰੀ ਵੀ ਮੇਰੀ ਕੰਧ ਢਹਿ ਗਈ, ਮੇਰਾ ਕੋਟਾ ਚੋ ਪਿਆਲਾ ਆ ਪਈ, ਮੈਨੂੰ ਤੈਨੂੰ ਲੇਬਰ ਦੇ ਦਾਂਗਾ, ਦਿਹਾੜੀ ਦੇ, ਜੋ ਵੀ ਕੁਛ ਹੈ। ਉਹਨੇ ਅੱਧਾ ਕੁ ਦਿਨ ਕੰਮ ਕੀਤਾ ਤੇ ਮਾਲਕ ਨੇ ਦੋ ਪੈਸੇ ਚਾਰ ਪੈਸੇ ਜੋ ਉਦੋਂ ਚੱਲਦਾ ਹੋਏਗਾ ਉਹ ਦੇ ਦਿੱਤੇ। ਆ ਲੈ ਪਈ, ਪਿੰਡ ਦੇ ਲੋਕ ਜਾਣਦੇ ਹੁੰਦੇ ਨੇ ਵੀ ਕਿਹੜਾ ਗਰੀਬ ਹੈ, ਕਿਹੜਾ ਅਮੀਰ ਹੈ, ਕਿਹੜਾ ਗੁਜ਼ਾਰਾ, ਕਿਆ ਆਮ ਪਤਾ ਹੀ ਹੁੰਦਾ ਛੋਟੇ ਛੋਟੇ ਪਿੰਡ ਸਨ। ਕਹਿਣ ਲੱਗੇ ਉਹਨੇ ਉਹ ਪੈਸੇ ਜਾ ਕੇ ਤੇ ਸ਼ੁਕਰ ਕੀਤਾ, ਮੈਂ ਸੱਚੇ ਪਾਤਸ਼ਾਹ ਮਾਲਕਾ ਤੂੰ ਧੰਨ ਹੈ, ਮੇਰਾ ਕਿੱਡਾ ਖਿਆਲ ਰੱਖਿਆ, ਦਿਨ ਲੱਗਾ ਫਰਕਾ ਲੱਗਾ, ਮੈਨੂੰ ਕੰਮ ਮਿਲ ਗਿਆ, ਕੰਮ ਤੋਂ ਬਾਅਦ ਪੈਸੇ ਮਿਲ ਗਏ, ਮੇਰੇ ਘਰ ਚੁੱਲ੍ਹਾ ਤਪੇਗਾ। ਤਿੰਨ ਜੀ ਨੇ, ਇੱਕ ਘਰ ਵਾਲੀ, ਇੱਕ ਛੋਟਾ ਜਿਹਾ ਬੱਚਾ। ਉਹ ਗਿਆ ਦੁਕਾਨ ਤੇ, ਦੁਕਾਨ ਤੋਂ ਜਾ ਕੇ ਕਹਿਣ ਲੱਗਾ ਵੀ ਭਾਈ ਸਿੱਖਾ ਮੇਰੇ ਮਾਲਕ ਨੇ ਮੈਨੂੰ ਦਿੱਤਾ ਤੇ ਕਰ ਕਿਰਪਾ ਮੈਨੂੰ ਦੇ ਇੰਨਾ ਕਾਟਾ ਦੇ ਇੰਨਾ ਕਲੂੰਗਾ ਤੇ ਜੋ ਜੋ ਮੰਗਿਆ ਹੋਏਗਾ, ਉਹਨੂੰ ਪਤਾ ਮੇਰੇ ਘਰ ਕੀ ਨਹੀਂ ਹੈ। ਉਹਨੇ ਨਾ ਕਿਉਂਕਿ ਪਤਾ ਪਿੰਡਿਆਂ ਨੂੰ, ਉਹਨੇ ਵੇਖਿਆ ਵੀ ਇਹਦੇ ਘਰ ਕਾਲੇ ਕੱਲ ਪਰਸੋਂ ਰੋਟੀ ਤਪੀ ਕਿ ਨਹੀਂ ਤਪੀ, ਚੁੱਲ੍ਹਾ ਬੜਿਆ ਕਿ ਨਹੀਂ ਬੜਿਆ। ਉਹਨੇ ਨਾ ਆਟਾ ਪਾਉਂਦਿਆਂ ਪਾਉਂਦਿਆਂ ਤਰਸ ਖਾ ਕੇ ਤੇ ਦੋ ਬੁੱਕ ਆਟਾ ਵੱਧ ਪਾ ਤਾ ਤੇ ਇਹਨੇ ਵੇਖਿਆ, ਕਹਿਣ ਲੱਗਾ ਹੱਥ ਹੋ ਗਈ, ਇੰਨੇ ਕੁ ਤਾਂ ਇੰਨਾ ਆਉਣਾ ਚਾਹੀਦਾ ਸੀ ਤੇ ਇੰਨਾ ਕਿਉਂ ਪਾ ਰਿਹਾ, ਤੇ ਉਹਦਾ ਹੱਥ ਫੜ ਲਿਆ ਨਾ ਪਹਿਨਾ, ਇਹ ਕੀ ਕਰ ਰਿਹਾ। ਕਹਿਣ ਲੱਗਾ ਯਾਰ ਤੇਰਾ ਡੰਗ ਤੇ ਹੋ ਜਾਵੇ ਨਾ, ਤਿੰਨ ਜੀ ਹੋ ਜਿੰਨਾ ਤੇਰੇ ਪੈਸੇ ਤੇ ਨਾ ਗੱਲ ਬਣਨੀ ਹੀ ਨਹੀਂ। ਤੇ ਉਹ ਅੱਗੇ ਕਹਿੰਦਾ ਨਾ ਨਾ, ਮੇਰੇ ਮਾਲਕ ਨੇ ਜਿਹਨੇ ਮੈਨੂੰ ਦਿੱਤਾ ਨਾ, ਮੈਂ ਉਹਦੇ ਵਿੱਚ ਰਾਜੀ, ਇਹਨੂੰ ਕਿਤੇ ਰਜ਼ਾ 'ਚ ਰਹਿਣਾ, ਮੇਰੇ ਮਾਲਕ ਦੀ ਚਿੰਤਾ ਹੈ ਮੈਨੂੰ, ਉਹਨੇ ਮੈਨੂੰ ਦੇ ਦਿੱਤਾ ਹੈ। ਤੇ ਨਾਲ ਮੇਰਾ ਮਾਲਕ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮੈਂ ਨਹੀਂ ਉਹ ਬਗਾਨਾ ਆਖਣਾ ਭਾਈ, ਮੇਰੇ ਮਾਲਕ ਚਾਹੁੰਦਾ ਤੇ ਉਹ ਮੈਨੂੰ ਦੇ ਦਿੰਦਾ, ਉਹਨੇ ਜਿੰਨਾ ਚਾਹਿਆ ਮੈਂ ਉਹਦੇ 'ਚ ਰਜ਼ਾ ਰਹਿਣ, ਮੈਨੂੰ ਜਾਚ ਸਿਖਾ ਦਿੱਤੀ ਮੇਰੇ ਗੁਰੂ। ਗੁਰੂ ਤਾਂ ਸਿਖਾਉਂਦਾ ਹੀ, ਸਿੱਖ ਤੇ ਨਹੀਂ ਹੈਗੇ, ਵਿਰਲੇ ਨੇ ਜਿਹੜੇ ਰਹਿਮਤ ਹੋ ਜਾਂਦੀ। ਕਰੋੜਾਂ ਵਾਲੇ ਵੀ ਭੁੱਖੇ ਨੇ ਤੇ ਨੰਗ ਵੀ ਰੱਜੇ ਨੇ ਜਿਹੜੀ ਨਜ਼ਰ ਵਿੱਚ ਆ ਗਏ। ਖੈਰ ਸਾਖੀਕਾਰ ਲਿਖਦਾ ਕਿ ਜਿੰਨਾ ਚਿਰ ਉਹਨੇ ਆਪਣਾ ਆਟਾ ਕੱਢ ਨਹੀਂ ਨਾ ਲਿਆ ਵਾਧਾ, ਉਹਨਾਂ ਚਿਰ ਤੱਕ ਉਹ ਉੱਥੇ ਜਿੱਤੇ ਅੜਿਆ ਨਾ ਪਈ, ਜੋ ਹੈ ਉਹਨਾਂ ਹੀ ਲੈਣਾ। ਉਹਨਾਂ ਆਟਾ ਆਪਣੇ ਹੱਕ ਦਾ ਲੈ ਕੇ, ਹੱਕ ਦੀ ਕਮਾਈ ਦੀ ਗੱਲ ਜਿਹੜੀ, ਉਹ ਹੱਕ ਦੀ ਕਮਾਈ ਲੈ ਕੇ ਘਰ 'ਚ ਲੱਗਿਆ ਤੇ ਘਰ ਵਾਲੀ ਡੀਕਦੀ ਪਈ ਆ, ਉਹਨੇ ਸਤਿਕਾਰ ਕੀਤਾ, ਜੀ ਇਹਨੂੰ ਆਓ ਭਾਈ ਜਲ ਪਾਣੀ ਛਕੋ, ਤੁਸੀਂ ਕੰਮ ਤੋਂ ਆਏ ਹੋ, ਇਹੀ ਪਰਿਵਾਰ ਕਿਸੇ ਦਾ ਮਤਲਬ ਹੈ, ਲੈ ਭਾਗਾਂ ਵਾਲੀਏ, ਮੇਰੇ ਮਾਲਕ ਬਾਬੇ ਨਾਨਕ ਨੇ ਦਿੱਤਾ ਹੀ, ਲੈ ਪਕਾ ਚੁੱਲ੍ਹਾ ਤਪੇ, ਕੋਈ ਢਿੱਡ ਨੂੰ ਝੁਲਕਾ ਦਈਏ। ਹੁਣ ਰੋਟੀਆਂ ਪਕਾਉਣ ਲੱਗ ਪਈ ਤੇ ਜਿਹੜਾ ਉਹ ਦੁਕਾਨਦਾਰ ਹੈ ਨਾ, ਉਹ ਭਾਈ ਲਹਿਣਾ ਜੀ ਨੇ ਜਿਹੜੇ ਗੁਰੂ ਅੰਗਦ ਦੇ ਮਾਰ ਜੀ ਬਣੇ ਨੇ, ਹੁਣ ਖਿਆਲ ਕਰਦੀ ਲੋੜ, ਉਹ ਕਹਿੰਦਾ ਯਾਰ ਗੁਆਂਢ ਮੱਥਾ ਵੇਖਣ ਲੱਗਾ ਵੀ ਗਰੀਬਾਂ ਦੇ ਖਰੇ ਦਿਨ ਦੋ ਰੋਟੀਆਂ ਬਣਨੀਆਂ, ਤਿੰਨ ਰੋਟੀਆਂ ਬਣ ਗਈਆਂ, ਰੋਟੀਆਂ ਦੋ ਪਰੋਸ ਕੇ ਘਰ ਵਾਲੇ ਦੇ ਅੱਗੇ ਰੱਖ ਦਿੱਤੀਆਂ, ਲਓ ਜੀ ਛਕੋ ਕਰਮਾਂ ਵਾਲਿਓ। ਉਹ ਕਹਿਣ ਲੱਗਾ ਕਿੰਨੀਆਂ ਬਣੀਆਂ, ਤਿੰਨ। ਕਹਿਣ ਲੱਗਾ ਨਹੀਂ, ਫਿਰ ਦੋ ਤੂੰ ਖਾ, ਤੈਨੂੰ ਬੱਚੇ ਨੇ ਚੁੰਘਣਾ, ਮੈਂ ਮਾਲਕ ਹਾਂ ਨਾ, ਮੈਂ ਬੰਦਾ ਹਾਂ, ਮੁਸੀਬਤਾਂ ਜੂਝਣਾ, ਮੈਂ ਕੱਲ੍ਹ ਨੂੰ ਕਮਾਈ ਕਰਾਂ, ਕੱਲ੍ਹ ਵੱਧ ਲੈ ਆਵਾਂਗਾ, ਤੂੰ ਬੱਚੇ ਵਾਲੀ ਹੈ। ਉਹ ਇਹ ਕਿੰਨੀ ਚਿਰ ਚੱਲਦਾ ਰਿਹਾ, ਤੂੰ ਦੋ ਖਾਓ ਕਿੰਨੀ, ਨਹੀਂ ਤੁਸੀਂ ਦੋ ਖਾਓ ਕਿੰਨੀ, ਤੁਸੀਂ ਦੋ ਖਾਓ, ਕਿੰਨਾ ਚਿਰ ਚੱਲਦਾ ਰਿਹਾ। ਉਹਨੇ ਚੋਰੀ ਇੱਕ ਮੰਗਤਾ ਆ ਗਿਆ ਤੇ ਜਿਹੜਾ ਦੁਕਾਨਦਾਰ ਹੈ ਉਹ ਦੁਕਾਨ ਨੂੰ ਕੁੰਡੀ ਲਾ ਕੇ ਤੇ ਵੇਖਣ ਆ ਗਿਆ ਵੀ ਹੁਣ ਵੇਖੀਏ ਹੱਦ ਹੋ ਗਈ, ਆਟਾ ਉਹਨਾਂ ਕੋਲ ਲੈ ਗਿਆ, ਹੁਣ ਮੰਗਤਾ ਆ ਗਿਆ ਵੀ ਕੀ ਬਣਦਾ ਹੈ। ਹੁਣ ਜ਼ਿੰਦਗੀ ਸਾਡੀ ਆਪਣੀ ਹੈ, ਮੇਰੇ ਘਰ ਦਾ ਕੰਮ ਹੈ, ਲੇਕਿਨ ਜਿਹੜੀ ਸੋਭਾ ਗੁਰੂ ਨੂੰ ਦਿੱਤੀ ਨਾ ਉਸ ਗੁਰਸਿੱਖ ਪਰਿਵਾਰ ਨੇ, ਆਹ ਹਾ ਸੱਚੇ ਪਾਤਸ਼ਾਹ ਕਿਤੇ ਕਿਸੇ ਹੋਰ ਗੁਰਸਿੱਖ ਦੇ ਨਸੀਬਾਂ ਵਿੱਚ ਵੀ ਹੋ ਜਾਏ, ਹਰ ਇੱਕ ਦੇ ਹੋ ਜਾਏ ਇਹਦੇ ਚਾਹੁੰਦੇ। ਹੁਣ ਮੰਗਤੇ ਨੇ ਕੀਤਾ, ਆਣ ਕਹਿਣ ਲੱਗਾ ਵੀ ਕਰਮਾਂ ਵਾਲਿਓ ਭਾਗਾਂ ਵਾਲਿਓ ਕੋਈ ਪ੍ਰਸ਼ਾਦਾ ਹੈ। ਉਹ ਕਹਿੰਦਾ ਲੈ ਬਈ ਆ ਗਿਆ, ਜਿਹਦਾ ਤੀਜਾ ਪੱਕਿਆ ਸੀ ਉਹ ਵੀ ਆ ਗਿਆ, ਉਹਨੂੰ ਤੀਜਾ ਪ੍ਰਸ਼ਾਦਾ ਛਕ ਪਕਾਇਆ ਤੇ ਇਹਨਾਂ ਰੋਕ ਲਿਆ ਕੰਮ, ਵੀ ਪਹਿਲਾਂ ਉਹਨੂੰ ਰਜਾ ਲਈਏ ਵਿਚਾਰੇ ਨੂੰ ਜਿਹੜਾ ਆਇਆ ਹੈ। ਲੋੜਵੰਦ ਹੀ ਆਉਂਦਾ ਕਿਸੇ ਦੇ ਘਰ, ਮੰਗਤਾ ਬਣਨਾ ਸੌਖੀ ਗੱਲ ਤਾਂ ਨਹੀਂ ਨਾ ਹੈ। ਤੇ ਉਹ ਕਹਿਣ ਲੱਗਾ ਜੀ ਪ੍ਰਸ਼ਾਦਾ ਹੋਰ ਲੈਣਾ, ਕਹਿਣ ਲੱਗਾ ਜੀ ਜੇ ਹੈਗਾ ਤਾਂ ਦੇ ਦਿਓ। ਇੱਕ ਪ੍ਰਸ਼ਾਦਾ ਉਹਨੂੰ ਦੂਜਾ ਵੀ ਦੇ ਦਿੱਤਾ, ਉਹ ਭਾਈ ਲੈਣਾ ਉੱਤੋਂ ਕੰਧ ਵੇਖਦੇ ਪਏ ਨੇ ਤੇ ਉਹਨੇ ਤੀਜਾ ਇੱਕ ਪ੍ਰਸ਼ਾਦਾ ਕਹਿੰਦਾ ਵੀ ਜੇ ਢਿੱਡ ਅਜੇ ਪੂਰਾ ਭਰਿਆ ਨਹੀਂ, ਦੋ ਦਿਨ ਹੋ ਗਿਆ ਨੇ ਭੁੱਖਿਆਂ ਨੂੰ, ਜੇ ਹੈ ਤੇ ਕਿਰਪਾ ਕਰ ਦਿਓ ਤੇ ਮੈਂ ਕਿਸੇ ਹੋਰ ਘਰ ਨਾ ਮੰਗਣਾ ਪਵੇ। ਤੇ ਕਰਮਾਂ ਵਾਲੀ ਨੇ ਤੀਜਾ ਪ੍ਰਸ਼ਾਦਾ ਇਸ ਕਰਕੇ ਲਿਆ ਕੇ ਰੱਖ ਦਿੱਤਾ, ਕੋਈ ਇਹ ਨਾ ਕਵੇ ਕਿ ਬਾਬੇ ਨਾਨਕ ਦੇ ਸਿੱਖ ਦੇ ਘਰ ਤੋਂ ਕੋਈ ਲੋੜਵੰਦ ਭੁੱਖਾ ਚਲਾ ਗਿਆ। ਗੁਰਸਿੱਖੋ ਗੁਰੂ ਕਾ ਲੰਗਰ ਸਾਡਾ ਘਰ, ਗੁਰੂ ਕਾ ਲੰਗਰ ਪੱਕਦਾ ਜੇ ਲੋੜਵੰਦ ਨੂੰ ਛਕਾਇਆ ਜੇ ਜੋ ਆਵਾਜ਼ ਮਾਰ ਦਿਆ। ਗੁਰਸਿੱਖ ਦੀ ਰਵੀਤ ਹੈ ਵੀ ਪਹਿਲਾਂ ਆਵਾਜ਼ ਮਾਰ, ਲੰਗਰ ਪਾ ਕੇ ਆਵਾਜ਼ ਮਾਰਨੀ, ਕੋਈ ਲੋੜਵੰਦ ਹੈ ਤੇ ਛਕੋ। ਹਰ ਘਰ ਵਿੱਚ ਪ੍ਰਸ਼ਾਦੇ ਦੋ ਚਾਰ ਵੱਧ ਬਣਦੇ ਸਨ, ਸਬਜ਼ੀ ਵੱਧ ਬਣਦੀ ਸੀ ਵੀ ਲੋੜਵੰਦ ਆ ਕੇ ਮੰਗੇ ਤੇ ਮਿਲ ਜਾਏ, ਭੁੱਖਾ ਨਾ ਮੁੜੇ। ਹੁਣ ਕੰਧ ਤੋਂ ਵੇਖਦਾ ਵੇਖਦਾ ਹੱਦ ਹੋ ਗਈ ਆ ਵੀ ਇਹਨਾਂ ਨੇ ਆਪ ਇੱਕ ਵੀ ਨਹੀਂ ਛਕਿਆ, ਤਿੰਨੇ ਅਣਹੋਂਦਾ ਆਪ ਵੜਾਏ ਨੂੰ ਕਹਿੰਦੇ ਨਾ, ਤਿੰਨੇ ਉਹਦੇ ਅੱਗੇ ਰੱਖ ਤੇ ਸ਼ੁਕਰ ਉਹਨੂੰ ਛਕਾ ਕੇ ਤੇ ਸ਼ੁਕਰ ਕਰਦੇ ਨੇ, ਮਾਲਕਾ ਕਿੰਨਾ ਬੇਅੰਤ ਹੈ ਤੂੰ ਮੈਨੂੰ ਅੱਜ ਕੰਮ ਦਿੱਤਾ, ਤੂੰ ਮੈਨੂੰ ਅੱਜ ਸੀਧਾ ਦਿੱਤਾ, ਮੈਨੂੰ ਆਟਾ ਦਿੱਤਾ, ਮੈਨੂੰ ਕਿਸੇ ਲੋੜਵੰਦ ਦੀ ਸੇਵਾ ਦਾ ਮੌਕਾ ਦਿੱਤਾ ਹੈ। ਕਿੰਨੇ ਭਾਲਣਾ ਨਾ, ਉਹਨੇ ਸੇਵਾ ਲੱਭ ਹੀ ਲੈਣੀ, ਉਹਨੇ ਭਾਲ ਹੀ ਲੈਣੀ ਹੈ, ਜਿਹਨੇ ਨਹੀਂ ਕਰਨੀ ਉਹਨੇ ਨਹੀਂ ਕਰਨੀ। ਭਾਈ ਲਹਿਣੇ ਨੇ ਆਣ ਕੇ ਉਸ ਗੁਰਸਿੱਖ ਦੇ ਚਰਨ ਫੜ ਲਏ, ਕਹਿਣ ਲੱਗਾ ਧੰਨ ਤੂੰ ਤੇ ਧੰਨ ਤੇਰਾ ਗੁਰੂ, ਉਹ ਕਿਰਪਾ ਕਰ ਕਿਤੇ ਮੈਨੂੰ ਇਹੋ ਜਿਹੇ ਗੁਰੂ ਦੇ ਦਰਸ਼ਨ ਕਰਵਾ ਦੇ। ਇਹ ਸਬੱਬ ਬਣਿਆ ਸੀ, ਗੁਰੂ ਅੰਗਦ ਦੇਵ ਮਹਾਰਾਜ ਦਾ ਸਬੱਬ ਬਣਿਆ ਸੀ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਬੈਠਣ ਦਾ। ਬਾਅਦ ਜਦੋਂ ਗੁਰੂ ਨਾਨਕ ਦੇ ਚਰਨਾਂ 'ਚ ਪਹੁੰਚ ਗਿਆ ਤਾਂ ਫਿਰ ਉਹਦਾ ਹੀ ਹੋ ਗਿਆ ਨਾ। ਕਿਤੇ ਸਾਡਾ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਜਾਏ, ਸਾਡੇ ਕੀਤੇ ਹੋਏ ਦਾਨ, ਸਾਡੇ ਕੀਤੇ ਹੋਏ ਪੁੰਨ, ਸਾਡੇ ਕੀਤੇ ਹੋਏ ਕਰਮ ਤੋਂ ਕੋਈ ਪ੍ਰਭਾਵਿਤ ਹੋ ਜਾਏ ਤੇ ਗੁਰੂ ਨੂੰ ਸ਼ਾਬਾਸ਼ ਦੇ ਦੇਵੇ। ਅਸੀਂ ਤੇ ਬਹੁਤੀ ਵਾਰੀ ਗੁਰੂ ਨੂੰ ਗਾਲਾਂ ਹੀ ਦਵਾਉਂਦੇ ਹਾਂ ਨਾ, ਬਾਣਾ ਸਾਡਾ ਕੁਝ ਹੋਰ ਹੁੰਦਾ, ਕਰਤੂਤ ਸਾਡੀ ਕੁਝ ਹੋਰ ਹੁੰਦੀ ਹੈ, ਨਾਂ ਬਾਬੇ ਨਾਨਕ ਦਾ ਵਰਤਦੇ ਹਾਂ। ਖਿਆਲ ਕਰਿਆ ਗੁਰਸਿੱਖਾ, ਤੇਰੇ ਚੰਗੇ ਕਰਮ ਦਾ ਅਸਰ ਵੀ ਸਮੁੱਚੀ ਕੌਮ 'ਤੇ ਹੈ, ਤੇਰੇ ਬੁਰੇ ਕਰਮ ਦਾ ਅਸਰ ਵੀ ਸਮੁੱਚੀ ਕੌਮ 'ਤੇ ਹੀ ਪੈਣਾ ਹੈ। ਇਸ ਲਈ ਸੰਭਲ ਕੇ, ਸੁਚੇਤ ਹੋ ਕੇ, ਇਹ ਖਿਆਲ ਮਨ 'ਚ ਰੱਖ ਕੇ ਚੱਲ ਕਿ ਮੈਂ ਗੁਰੂ ਕੀ ਵਡਿਆਈ ਦਾ ਕਾਰਨ ਬਣਾ, ਗੁਰੂ ਕੀ ਬੁਰਾਈ ਦਾ ਕਾਰਨ ਨਾ ਬਣ। ਸੱਚੇ ਪਾਤਸ਼ਾਹ ਤੇ ਕਹਿੰਦੇ, ਇੱਥੇ ਕਹਿੰਦੇ ਨੇ ਉਹ ਜਿਸ ਤੇ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਜਾਏ ਉਹਨੂੰ ਸਹਿ ਨੰਗ, ਕਿੰਨੀਆਂ ਮਰਜ਼ੀ ਜਿਹੜੀਆਂ 100 ਵਾਰੀ ਨੰਗਾ ਹੋਣਾ ਪੈ ਜਾਏ, ਨੰਗਾ ਰਹਿਣਾ ਪੈ ਜਾਏ, ਭੁੱਖਿਆ ਰਹਿਣਾ ਪੈ ਜਾਏ, ਉਹਦਾ ਕੁਝ ਨਹੀਂ ਜੇ ਵਿਗਾੜ ਸਕਦੀ ਭੁੱਖ, ਕਿਉਂਕਿ ਉਹ ਸੰਤੋਖ ਕਰਕੇ ਅੰਦਰੋਂ ਰੱਜਿਆ ਹੁੰਦਾ ਹੈ। ਬਿਨਾਂ ਸੰਤੋਖ ਨਾ ਹੀ ਕੋ ਰੱਜ। ਸੱਚੇ ਪਾਤਸ਼ਾਹ ਨੇ ਤੱਤ ਕੱਢ ਕੱਢ ਕੇ ਸਾਡੇ ਅੱਗੇ ਰੱਖਦੇ ਆ, ਅਸੀਂ ਉਹਨਾਂ ਨੂੰ ਪਕੜਦੇ ਨਹੀਂ ਹੈਗੇ। ਮੱਥਾ ਟੇਕ ਲਿਆ, ਸੱਚੇ ਪਾਤਸ਼ਾਹ ਬੜਾ ਵੱਡਾ ਕੰਮ ਕਰ ਲਿਆ, ਮੱਥਾ ਟੇਕ, ਠੀਕ, ਕੰਮ ਚੰਗਾ ਹੈ, ਮਾੜਾ ਨਹੀਂ, ਪਰ ਅੱਗੇ ਉਹ ਭਰੇ ਕਰੋ, ਸੱਖਣੇ ਮੁੜ ਜਾਈਏ, ਆ ਜਾਈਏ ਕੰਢੇ ਤੇ ਪਿਆਸੇ ਮੁੜ ਜਾਈਏ, ਸੱਚੇ ਪਾਤਸ਼ਾਹ ਕੋਲ ਲੈ ਕੇ ਨਾ ਜਾਈਏ, ਤੇ ਫਿਰ ਬਦਕਿਸਮਤੀ ਵੀ ਉੱਤੋਂ ਵੱਡੀ ਹੋਰ ਕੋਈ ਨਹੀਂ ਹੋ ਸਕਦੀ। ਸ਼ਹਿਨਸ਼ਾਹ ਕਹਿਣ ਲੱਗੇ, ਮਹੱਲਾ ਪੰਜਵਾਂ, ਸੁੱਖ ਸੂਹਾਂ ਭੋਗ ਭੂਮ ਸਭਾਈ ਕੋ ਧਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਹੋਣਿਆ। ਹੁਣ ਇੱਥੇ ਤੇ ਨੰਗਿਆਂ ਦੀ ਗੱਲ ਕੀਤੀ, ਇੱਥੇ ਭੁੱਖਿਆਂ ਦੀ ਗੱਲ ਕੀਤੀ, ਥੁੜ ਵਾਲਿਆਂ ਦੀ ਗੱਲ ਕੀਤੀ, ਟੁੱਟਿਆਂ ਦੀ ਗੱਲ ਕੀਤੀ, ਤੇ ਜੇ ਉਹਦੀ ਨਜ਼ਰ ਹੋ ਜਾਏ ਤੇ ਮਾਲਕ ਸੱਚੇ ਪਾਤਸ਼ਾਹ ਉਹਦੇ ਨਾਲ ਦਾ ਬਾਦਸ਼ਾਹ ਹੀ ਕੋਈ ਨਹੀਂ ਹੈ। ਇੱਥੇ ਰੱਜਿਆਂ ਦੀ ਗੱਲ ਕਰਦੇ ਨੇ ਸੰਸਾਰਕ ਤੌਰ ਤੇ, ਕਹਿਣ ਲੱਗੇ ਸੁੱਖ ਸਮੂਹਾਂ ਭੋਗ, ਜਿਹਦੇ ਕੋਲ ਹਰ ਤਰ੍ਹਾਂ ਦਾ ਸੁੱਖ ਹੋਵੇ, ਭੂਮ ਸਭਾਈ ਸਾਰੀ ਧਰਤੀ ਦਾ ਮਾਲਕ ਹੋਵੇ, ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਚੰਗਾ ਨਾ ਹੋਰ ਖਾ ਕੇ ਜਸ ਗੀਤ ਚੱਕ ਲਏ, ਇਹ ਅਵਸਥਾ ਹੋਵੇ, ਉਹਦੇ ਹੁਕਮ ਨਾਲ ਚੱਲਣ ਵਾਲੇ ਬੇਅੰਤ ਹੋਣ, ਲੇਕਿਨ ਜੇ ਉਹਦੇ 'ਤੇ ਨਿਰੰਕਾਰ ਦੀ ਰਹਿਮਤ ਨਹੀਂ, ਜੇ ਨਿਰੰਕਾਰ ਦੀ ਨਜ਼ਰ ਵਿੱਚ ਨਹੀਂ, ਤਾਂ ਕੀੜੀ ਤੁਲ ਨਾ ਹੋਵੇ ਕਿਸੇ ਕੰਮ। ਇੱਥੇ ਵੀ ਸੱਚੇ ਪਾਤਸ਼ਾਹ ਨੇ ਉਹੀ ਜਿਕਰ ਵਾਰ ਵਾਰ, ਸ਼ਹਿਨਸ਼ਾਹ ਕਦੀ ਕਿਸੇ ਢੰਗ ਨਾਲ, ਕਦੀ ਕਿਸੇ ਢੰਗ ਨਾਲ ਸਾਨੂੰ ਸਮਝਾਉਣਾ ਕਰਦੇ ਨੇ, ਭਾਈ ਸਿੱਖਾ ਕਿਤੇ ਤੇਰੀ ਚੋਟ ਵੱਜ ਜਾਏ, ਕਿਤੇ ਟਿਕਾਣੇ ਲੱਗ ਜਾਏ ਤੀਰ ਗੁਰੂ ਕੇ ਸ਼ਬਦਾਂ ਦਾ, ਪਤਾ ਨਹੀਂ ਕਿਹੜੇ ਤੀਰ ਨੇ ਸਾਨੂੰ ਸਿੱਧੇ ਮਾਰਗ ਦੇ ਪੰਧੀ ਬਣਾ ਦੇਣਾ। ਨਾਨਕ ਕਹਿੰਦਾ ਸਭ ਕੁਝ ਧਨੀ ਵੀ ਹੋਵੇ, ਤੇਰੇ ਕੋਲ ਸੁੱਖ ਵੀ ਹੋਣ ਹਰ ਤਰ੍ਹਾਂ ਦੇ, ਸਭੋ ਨਾਨਕ ਹੱਬੋ ਰੋਗ, ਇਹ ਗੱਲ ਸਮਝ ਵੀ ਜੇ ਤੇਰੇ ਕੋਲ ਨਾਮ ਨਹੀਂ, ਮ੍ਰਿਤਕ ਨਾਮ ਹੋਣਾ, ਜੇ ਤੇਰੇ ਕੋਲ ਨਾਮ ਨਹੀਂ ਨਾ, ਇਹ ਸਮਝ ਲਓ ਮ੍ਰਿਤਕ ਪੁਣਾ ਹੀ ਹੈ, ਇਹ ਸਾਰਾ ਸੁੱਖ ਜਿਹੜੇ ਨੇ ਸਮਝ ਲਓ ਰੋਗ ਹੀ ਹੈ। ਬਿਨਾਂ ਨਿਰੰਕਾਰ ਦੇ ਨਾਮ ਤੋਂ ਜੇ ਸਾਡੇ ਕੋਲ ਪਦਾਰਥ ਨੇ ਤੇ ਸਮਝ ਲਓ ਰੋਗੀ ਹੋ ਤੁਸੀਂ, ਕਿਸੇ ਕੰਮ ਨਹੀਂ, ਕਿਸੇ ਲੇਖੇ ਨਹੀਂ, ਕੇਵਲ ਤੇ ਕੇਵਲ ਉਹਦੇ ਦਰ ਤੇ ਪ੍ਰਵਾਨ ਹੋਣਾ। ਇਹ ਨਾ ਕਹੋ ਵੀ ਜਿਹਦੇ ਕੋਲ ਚਾਰ ਪੈਸੇ ਬੜਾ ਸੁਖੀ ਹੈ, ਮੈਂ ਸਮਝਦਾ ਮੈਂ ਵੇਖੇ ਨੇ ਜਿਹੜੇ ਜ਼ਿਆਦਾ ਪੈਸੇ ਵਾਲੇ ਉਹ ਜ਼ਿਆਦਾ ਦੁਖੀ ਨੇ, ਬਹੁਤ ਦੁਖੀ। ਸੱਚੇ ਪਾਤਸ਼ਾਹ ਰਹਿਮਤ ਕਰੇ, ਕਿਤੇ ਸਮਝ ਸਕੀਏ ਸਬਰ ਸੰਤੋਖ ਵਾਲੀ ਬਾਤ ਨੂੰ। ਅੱਗੇ ਮੇਰੇ ਵਾਲ ਸੱਚੇ ਪਾਤਸ਼ਾਹ ਕਹਿੰਦੇ ਮਹੱਲਾ ਪੰਜਵਾਂ, ਹਿੱਕ ਸਕੂੰ ਤੂੰ ਆਹੇ ਪਛਾਣੂ ਵੀ ਹਿੱਕ ਕਰ, ਨਾਨਕ ਆਸੜੀ ਨਿਭਾਹੇ ਮਨੁੱਖ ਪਰਥਾਈ ਲਜੀਬ ਦੋ ਕਹਿਣ ਲੱਗਾ ਇਹ ਸੰਸਾਰ ਦੇ ਲੋਗੋ ਇਹ ਸਾਰੀ ਕਾਇਨਾਤ ਦਾ ਮਾਲਕ ਇੱਕ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਆਹ ਆਵਾਜ਼ ਚੇਤੇ ਰੱਖਣ ਵਾਲੀ ਹੈ ਦਾਤਾਂ ਦੇਣ ਵਾਲਾ ਨਿਰੰਕਾਰ ਘਰ ਤਾਂ ਤੇਰੇ ਸਭ ਕੁਛ ਹੈ ਕਿਹੜੀ ਚੀਜ਼ ਕੋਲ ਜਿਹੜੀ ਹੈ ਨਹੀਂ ਗੀ ਮੇਰਾ ਮਾਲਕ ਰਹਿਮ ਤਾਂ ਦੇ ਰਿਹਾ ਸਾਡੇ ਮੰਗੇ ਤੋਂ ਬਿਨਾਂ ਦੇ ਰਿਹਾ ਅਸਵਾਸ ਅਸੀਂ ਮੰਗੇ ਸਾਨੂੰ ਦੀਜੇ ਜੀਵਨ ਮੰਗਿਆ ਸਾਨੂੰ ਦਿੱਤਾ ਹੋਇਆ ਨਾ ਮਾਂ ਬਾਪ ਅਸੀਂ ਮੰਗੇ ਸਾਨੂੰ ਦਿੱਤੇ ਸੀ ਨਾ ਉਹ ਅਣਮੰਗਿਆ ਹੀ ਦੇਈ ਜਾਂਦਾ ਕਿਉਂਕਿ ਉਹਦੇ ਪੁੱਤਰ ਹਾਂ ਅਸੀਂ ਉਹਦੀ ਕਾਇਨਾਤ ਹਾਂ ਅਸੀਂ ਉਹਦੇ ਬਣਾਏ ਹੋਏ ਹਾਂ ਅਸੀਂ ਅਤੇ ਖਿਆਲ ਕਰੋ ਜਿਹੜੇ ਉਹਦੇ ਹੁਕਮ ਰਜ਼ਾ ਵਿੱਚ ਹੈ ਜਿਹਨਾਂ ਦਾ ਬਾਪ ਖੁਸ਼ ਹੋ ਜਾਂਦਾ ਜਿਹਦਾ ਭਰੋਸਾ ਵੱਧ ਜਾਂਦਾ ਆਪਣੇ ਬੱਚੇ ਦੇ ਘਰ ਦੀਆਂ ਚਾਬੀਆਂ ਸਾਰੀਆਂ ਸੌਂਪ ਦਿੰਦਾ ਹੈ ਜੇ ਭਰੋਸਾ ਨਹੀਂ ਤਾਂ ਫਿਰ ਕੁਛ ਨਹੀਂ ਫਿਰ ਨਹੀਂ ਜੇ ਮਿਲਦਾ ਭਰੋਸੇ ਦੇ ਮਾਲਕ ਰਜ਼ਾ ਅਤੇ ਰਹਿਮਤ ਨੂੰ ਸਮਝਣ ਵਾਲੇ ਨੂੰ ਕੋਈ ਸੱਚੇ ਪਾਤਸ਼ਾਹ ਚਾਬੀਆਂ ਦੇ ਦਿੰਦਾ ਆਪਣੇ ਖਜ਼ਾਨਿਆਂ ਦੇ ਜਾਂ ਸਬਰ ਸੰਤੋਖ ਦੇ ਦਿੰਦਾ ਉਹਨੂੰ ਰਹਿਣ ਦੀ ਜਾਚ ਆ ਗਈ ਉਹਨੂੰ ਸਿੱਖਣ ਦੀ ਜਾਚ ਸੱਚੇ ਪਾਤਸ਼ਾਹ ਰਹਿਮ ਕਰ ਰਹੇ ਨੇ ਕਹਿਣ ਲੱਗੇ ਉਹ ਇੱਕ ਹੈ ਇੱਕੋ ਤੋਂ ਪਛਾਣੂ ਇੱਕੋ ਨਾਲ ਸਾਂਝ ਪਾ ਇੱਕੋ ਨੂੰ ਆਪਣਾ ਸੱਜਣ ਬੇਲੀ ਬਣਾ ਕਿਉਂਕਿ ਸੱਜਣ ਉਹੀ ਕਰਨਾ ਚਾਹੀਦਾ ਨਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਾ ਕਾ ਮੀਤ ਸਾਜਣ ਹੈ ਸਮੀਆਂ ਤੇ ਜਨਕੋ ਕੋ ਕਾਕੀ ਕਮੀਆਂ ਜੇ ਬਣਾਉਣਾ ਹੀ ਤਾਂ ਯਾਰ ਉਹਨੂੰ ਇੱਕ ਨੂੰ ਬਣਾਓ ਵੱਡੇ ਨੂੰ ਬਣਾਓ ਦਰ ਦਰ ਦੇ ਮੰਗ ਤੇ ਨਾ ਬਣਾਓ ਇੱਥੇ ਵੀ ਨਾਨਕ ਆਸ ਵੀ ਨਿਭਾਏ ਮਨੁੱਖ ਪਰਥਾਏ ਲਜੀਵ ਦੋ ਉਹਦੇ ਤੇ ਆਸ ਰੱਖੋ ਤੇ ਕਿਸੇ ਆਸ ਨੂੰ ਲੈ ਕੇ ਕਿਸੇ ਮਨੁੱਖ ਦੇ ਚਰਨਾਂ ਵਿੱਚ ਜਾਣ ਦੀ ਲੋੜ ਨਹੀਂ ਇਹਦੇ ਨਾਲ ਲਾਜ ਘੱਟਦੀ ਹੈ ਇਹਦੇ ਨਾਲ ਪੱਤ ਘੱਟਦੀ ਹੈ ਇਹਦੇ ਨਾਲ ਇੱਜ਼ਤ ਘੱਟਦੀ ਹੈ ਮੰਗਣਾ ਉਹਦੇ ਕੋਲ ਜਿਹਦੇ ਕੋਲ ਹੈ ਅੱਗੇ ਪੌੜੀ ਦੇ ਜ਼ਿਕਰ ਸੱਚੇ ਪਾਤਸ਼ਾਹ ਫਿਰ ਉਸੇ ਨਿਰੰਕਾਰ ਦੇ ਇੱਕ ਦੀ ਗੱਲ ਕਰਦੇ ਨੇ ਕਿ ਅਸੀਂ ਸਾਰੇ ਉਹਦੇ ਇੱਕ ਦੇ ਹਾਂ ਅਤੇ ਸਾਰੀ ਕਾਇਨਾਤ ਵਿੱਚ ਉਹ ਪਸਰਿਆ ਹੋਇਆ ਵਸਿਆ ਹੋਇਆ ਰਮਿਆ ਹੋਇਆ ਤੇਰੇ ਵਿੱਚ ਵੀ ਰਮਿਆ ਹੋਇਆ ਤੂੰ ਉਹਦੇ ਵਿੱਚ ਆ ਤੂੰ ਅਤੇ ਉਹ ਆਓਤ ਪੋਤ ਆਪ ਵਿੱਚ ਬਾਹਰ ਨਹੀਂ ਅਸੀਂ ਉਸ ਓਤ ਪੋਤ ਹੋਏ ਹੋਏ ਵੀ ਅਸੀਂ ਦੁਖੀ ਹੋ ਜਾਈਏ ਅਤੇ ਜਾਂ ਸਾਡੇ ਤੋਂ ਵੱਡਾ ਭਾਗਾ ਹੋਰ ਕੀ ਹੋ ਸਕਦਾ ਅਸੀਂ ਪਛਾਣ ਹੀ ਨਾ ਸਕੀਏ ਦੁਨੀਆਂ ਨੂੰ ਜਾਣ ਦਾ ਯਤਨ ਕੀਤਾ ਆਪਣੇ ਆਪ ਨੂੰ ਜਾਣ ਦਾ ਨਹੀਂ ਯਤਨ ਕੀਤਾ ਮੈਂ ਹੈ ਕਿ ਕਾਹਦੇ ਲਈ ਆਇਆ ਹੈ ਸੁਖੀ ਕਿਵੇਂ ਹੈ ਦੁਖੀ ਕਿਵੇਂ ਹੋਣਾ ਹੈ ਸੁਖੀ ਕਿਵੇਂ ਰਹਿਣਾ ਹੈ ਜੀਵਨ ਸੁਖਾਲਾ ਕਿਵੇਂ ਇਹ ਸਾਰੀ ਬਾਤ ਇਹਨੇ ਦੱਸਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਸਟਰ ਕੌਣ ਨੇ ਸਾਡੀ ਕਮਜ਼ੋਰੀ ਇਹ ਵੀ ਅਸੀਂ ਗੁਰਦੁਆਰੇ ਆਉਂਦੇ ਹਾਂ ਉਹੀ ਪਾਠ ਰੋਜ਼ ਉਹੀ ਪਾਠ ਮੋੜ ਕੇ ਉਹ ਕਿੰਨਾ ਕੁ ਸਿਆਣਾ ਬੱਚਾ ਹੈ ਜਿਹੜੇ ਕੋਈ ਪਾਠ ਰੋਜ਼ ਕਰੀ ਜਾਏ ਅਗਲੇ ਸਬਜੈਕਟ ਜਾਵੇ ਨਾ ਅੱਜ ਕੁਛ ਬਣ ਕੱਲ੍ਹ ਕੁਛ ਬਣ ਪਰਸੋਂ ਕੁਝ ਸਿੱਖ ਔਰ ਹਰ ਪਾਠ ਦੇ ਪਿੱਛੇ ਕੁਝ ਸਿੱਖਿਆ ਹੁੰਦੀ ਹੈ ਸਾਰੀ ਜ਼ਿੰਦਗੀ ਜੇ ਕੋਈ ਇੱਕੋ ਹੀ ਪਾਠ ਕਰੀ ਜਾਵੇ ਪੂਰਨਿਆਂ 'ਤੇ ਤੁਰੇ ਰਹੇ ਤਾਂ ਉਹ ਗੱਲ ਥੋੜ੍ਹਾ ਬਣਦੀ ਹੈ ਕੁਛ ਤਰੱਕੀ ਕਰ 60-60 ਸਾਲ ਦੇ ਹੋ ਕੇ ਵੀ ਸਾਨੂੰ ਪਾਠ ਜਪਜੀ 'ਤੇ ਅੜੇ ਹੋਏ ਨਾ ਉਹਦੀ ਸਮਝ ਲੱਗਦੀ ਨਾ ਉਹਦੀ ਵਿਆਖਿਆ ਦਾ ਪਤਾ ਲੱਗਾ ਨਾ ਉਹਦੇ 'ਚ ਰਮਜ ਕੀ ਹੈ ਉਹਦੇ ਸਾਨੂੰ ਸਮਝਾਇਆ ਕਿ ਅਮਲ ਵਿੱਚ ਨਹੀਂ ਲੈ ਕੇ ਖਜ਼ਾਨੇ ਭਰ ਲੈ ਬਾਣੀ ਕੰਠ ਕਰਨਾ ਵੀ ਖਜ਼ਾਨਾ ਭਰਨਾ ਵਰਤਣ ਦਾ ਮੌਕਾ ਨਹੀਂ ਵਰਤਣ ਦੀ ਜਾਚ ਜਿਹਨੂੰ ਆ ਗਈ ਇੱਕ ਪੰਕਤੀ ਕਾਫ਼ੀ ਹੁੰਦੀ ਹੈ ਅੰਤਰਜਾਮੀ ਸਮਝ ਲਓ ਵੀ ਨਿਰੰਕਾਰ ਅੰਤਰਜਾਮੀ ਔਰ ਭਰੋਸਾ ਬਣ ਗਿਆ ਬਸ ਫਿਰ ਸਾਰਾ ਕੁਝ ਠੀਕ ਹੋ ਗਿਆ ਕੋਈ ਬੁਰਾ ਕੰਮ ਸੋਚਣਾ ਹੀ ਨਹੀਂ ਤਾਂ ਹੋਏਗਾ ਕਿਵੇਂ ਜਦੋਂ ਅੰਤਰਜਾਮੀ ਉਹ ਜਾਣਦਾ ਯਾਰ ਮੇਰੇ ਅੰਦਰ ਦੀ ਘੜ ਘੜ ਕੇ ਅੰਤਰ ਕੀ ਜਾਣਦਾ ਹੈ ਇੱਥੇ ਸੱਚੇ ਪਾਤਸ਼ਾਹ ਰਹਿਮ ਕਰਦੇ ਨੇ ਨਿਸ਼ਚਲ ਏਕ ਨਰਾਇਣ ਔਰ ਅਗਮ ਅਗਾਧਾ ਇੱਕ ਖਿਆਲ ਰੱਖੀ ਸਦੀਵੀ ਤੌਰ 'ਤੇ ਜੇ ਰਹਿਣਾ ਤਾਂ ਨਿਰੰਕਾਰ ਨੇ ਰਹਿਣਾ ਬਾਕੀ ਸਭ ਚਲਾਏਮਾਨ ਹੈ ਕੱਲ੍ਹ ਪਰਸੋਂ ਸ਼ਬਦ ਚਾਹੇ ਜਿੰਨੇ ਦੇਵ ਦੇਵਤੇ ਜਿੰਨੇ ਮੰਦਰ ਮਸਜਿਦਾਂ ਸਭ ਕਿਤਾਬਾਂ ਕਵਿਤਾ ਸਭ ਚਲਾਏਮਾਨ ਨੇ ਕੇਵਲ ਨਿਰੰਕਾਰ ਇੱਕ ਸਥਾਈ ਹੈ ਜਾਂ ਉਹਦੇ ਨਾਲ ਜੁੜਿਆ ਹੋਇਆ ਉਹਦੇ ਵਰਗਾ ਹੋਇਆ ਗੁਣ ਗ੍ਰਹਿਣ ਕਰਦਾ ਕਰਦਾ ਗੁਣ ਕੇ ਗੁਣੀ ਸਮਾਵਣਿਆਂ ਵਾਲੀ ਅਵਸਥਾ ਦਾ ਜਿਹੜਾ ਮਾਲਕ ਬਣ ਗਿਆ ਉਹ ਸਦਾ ਵਾਸਤੇ ਨਿਸ਼ਚਲ ਹੋ ਜਾਂਦਾ ਟਲ ਹੋ ਜਾਂਦਾ ਆਵਾਗਣ ਖਤਮ ਹੋ ਜਾਂਦਾ ਨਿਸ਼ਚਲ ਏਕ ਨਰਾਇਣ ਹਰ ਅਗਮ ਅਗਾਧਾ ਉਹ ਜਿਹੜਾ ਅਗਾਧ ਬੋਧ ਹੈ ਜਿਹਦਾ ਅਗਾਹ ਪਾਉਣੀ ਥਾਂ ਪਾਉਣਾ ਔਖਾ ਹੈ ਉਹ ਸਦਾ ਚੇਪਿਆ ਹੋਇਆ ਰਹਿਣ ਵਾਲਾ ਹੈ ਨਿਸ਼ਚਲ ਨਾਮ ਨਿਧਾਨ ਹੈ ਉਹਦਾ ਨਾਮ ਦਾ ਖਜ਼ਾਨਾ ਸਦਾ ਨਿਸ਼ਚਲ ਹੈ ਜੋ ਚੱਲਦਾ ਨਹੀਂ ਜੋ ਖਤਮ ਨਹੀਂ ਹੁੰਦਾ ਜਿਸ ਸਿਮਰਤ ਹਰ ਲਾਦਾ ਜਿਸ ਦੇ ਸਿਮਰਨ ਕਰਨ ਦੇ ਨਾਲ ਹਰੀ ਤੌਰ ਲੱਭਿਆ ਜਾ ਸਕਦਾ ਹੈ ਉਹਦੇ ਨਾਲ ਪ੍ਰੀਤੀ ਪਾਈ ਜਾ ਸਕਦੀ ਹੈ ਨਿਸ਼ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਦਾ ਜਾਂ ਨਿਸ਼ਚਲ ਉਹਦਾ ਕੀਰਤਨ ਉਹਦੀ ਕੀਰਤੀ ਉਹਦੇ ਗੁਣ ਗਾਉਣੇ ਉਹਦੀ ਸਿਫਸਲਾਹ ਕਰਨੀ ਇਹ ਨਿਸ਼ਚਲ ਹੈ ਇਹ ਖਤਮ ਹੋਣ ਜਾਣੀ ਹੁੰਦੀ ਉਹਦੇ ਨਾਲ ਸਾਂਝ ਪਵਾ ਦਿੰਦੀ ਹੈ ਸੱਚ ਧਰਮ ਤਪ ਨਿਸ਼ਚਲ ਦਿਨ ਰਹਿਣ ਅਰਾਧਾ ਦਿਨ ਰਹਿਣ ਨਿਰੰਕਾਰ ਦੀ ਆਰਾਧਨਾ ਕਰਨੀ ਇਹ ਸਭ ਤੋਂ ਵੱਡਾ ਸੱਚ ਹੈ ਸਭ ਤੋਂ ਵੱਡਾ ਧਰਮ ਹੈ ਸਭ ਤੋਂ ਵੱਡਾ ਤਪ ਹੈ ਹੁਣ ਬਹੁਤੀ ਵਾਰੀ ਨਾ ਸਾਡੇ ਭੁਲੇਖੇ ਜੇ ਬੜੇ ਪਏ ਨੇ ਜੀ, ਸਿਮਰਨ ਕਰਨਾ ਤੇ ਕਿਵੇਂ ਕਰਨਾ ਹੈ, ਇਵੇਂ ਨਹੀਂ ਕਰਨਾ, ਇੰਨੇ ਵਜੇ ਉੱਠਣਾ, ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਬੜਾ ਕੁਝ ਹੈ, ਬੜੇ ਸਵਾਲ ਨੇ, ਅਸੀਂ ਉੱਦਾਂ ਹੀ ਭਰੀ ਫਿਰਦੇ ਹਾਂ, ਨਾ ਤਾਂ ਕਿਸੇ ਨੂੰ ਪੁੱਛਣ ਜੋਗੇ ਵੀ ਉਹਨੂੰ ਅਜੇ ਇਹ ਨਹੀਂ ਪਤਾ ਲੱਗਿਆ ਵੀ ਰੱਬ ਦਾ ਨਾਮ ਕਿਵੇਂ ਲੈਣਾ, ਸਵਾਲ ਵੀ ਨਹੀਂ ਕਰਦੇ। ਹਾਲਾਂਕਿ ਸਾਡਾ ਸਵਾਲ ਗੁਰੂ ਕੋਲ ਪੁੱਛਣਾ ਬਣਦਾ ਹੈ, ਗੁਰੂ ਕੋਲੋਂ ਪੁੱਛੇ ਪੁੱਛਾਂਗੇ ਤਾਂ ਜੀ, ਗੁਰੂ ਨੇ ਤਾਂ ਦੱਸਿਆ ਹੋਇਆ, ਵਿਚਾਰਾਂਗੇ ਤਾਂ ਹੀ ਨਾ, ਪਾਠ ਕਰਾਂਗੇ ਆਪੇ ਸਵਾਲ, ਹਰ ਸਵਾਲ ਦਾ ਜਵਾਬ ਮਿਲ ਜਾਂਦਾ। ਅਤੇ ਮੈਂ ਸੌਖਾ ਦੱਸ ਦਿੰਦਾ, ਕਿਸੇ ਮਹਾਤਮਾ ਕੋ ਜਾ ਕੇ ਸਾਡੇ ਜਿੰਨੇ ਕੋ ਡੇਰੇ ਬਣ ਗਏ ਨੇ, ਉਹ ਇੰਨਾ ਕੁ ਔਖਾ ਰੱਬ ਦਾ ਨਾਂ ਕਰਤਾ ਭਾਈ, ਆਮ ਬੰਦਾ ਕਹਿੰਦਾ ਨਹੀਂ ਬਾਬਾ ਜੀ ਤੁਸੀਂ ਜਪ ਲਓ, ਤੁਹਾਡੇ ਕੋਲ ਅਰਦਾਸ ਕਰਵਾ ਲਵਾਂਗੇ, ਸ਼ਾਰਟਕੱਟ ਚੱਲਦਾ ਨਾ ਬੰਦਾ, ਤੁਸੀਂ ਜਾਪ ਜੂਪ ਕਰਦੇ ਹੋ, ਤੁਹਾਡੇ ਕੋਲ ਅਰਦਾਸ ਕਰਵਾ ਲਵਾਂਗੇ, ਸਾਡੇ ਕਮਰਾ ਸਾਰੇ ਨੇ ਭਾਈ, ਇੱਦਾਂ ਹੁੰਦਾ ਨਹੀਂ ਜੀ, ਇਹ ਭੁਲੇਖੇ ਨੇ। ਹੁਣ ਤਰਨਕਾਰ ਦਾ ਨਾਮ ਕਿੱਦਾਂ ਜਪਣਾ, ਬੀਬੀ ਹੋ, ਭੈਣੋ ਮੇਰੀ ਹੋ, ਬੱਚੀ ਹੋ ਮੇਰੀ ਹੋ, ਬੜਾ ਸੌਖਾ ਹੈ। ਕਬੀਰ ਜੀ ਨੇ ਕਿਹਾ ਵੀ ਤੁਹਾਨੂੰ ਪਤਾ, ਸਾਰਿਆਂ ਨੂੰ ਸਭ ਨੂੰ ਪਤਾ ਕਿਵੇਂ ਜਪਣਾ। ਸਾਡਾ ਨਾ ਸੰਸਾਰ ਦੇ ਕਿਰਤ ਵਿਰਤ ਕਰਦਿਆਂ, ਧੰਦੇ ਪੈਂਦਿਆਂ ਕੋਈ ਨਾ ਕੋਈ ਵਿਪਤਾ ਪੈ ਜਾਂਦੀ ਹੈ, ਕੋਈ ਮੁਕੱਦਮਾ ਪੈ ਗਿਆ, ਇਮੀਗ੍ਰੇਸ਼ਨ ਨਾਲ ਕੋਈ ਜਬ ਪੈ ਗਿਆ, ਕੋਈ ਹੋਰ ਕਿਤੇ ਪੰਗੇ ਪੈ ਗਏ, ਕੋਈ ਲੜਾਈ ਪੜਾਈ ਹੋ ਗਈ, ਕੋਈ ਕੇਸ ਪੈ ਗਿਆ, ਅਤੇ ਅਸੀਂ ਕਰਦੇ ਹਾਂ ਵੀ ਆਪਣੇ ਹੱਥ ਪੱਲੇ ਮਾਰਦੇ ਹਾਂ, ਅਤੇ ਜਦੋਂ ਕੋਈ ਨਾ ਨਾ ਚੱਲੇ, ਕੋਈ ਸੰਗੀ ਸਾਥੀ ਰਹੇ ਨਾ, ਸਾਰੇ ਜਵਾਬ ਦੇ ਜਾਣ, ਅਤੇ ਫਿਰ ਕੀ ਕਰੀਦਾ, ਹੇ ਸੱਚੇ ਪਾਤਸ਼ਾਹ, ਹੇ ਮੇਰੇ ਮਾਲਕਾ, ਤੂੰ ਹੀ ਆ, ਦਿਲੋਂ ਢਿੱਡੋਂ ਅੰਦਰੋਂ ਰੂਹ ਦੇ ਵਿੱਚੋਂ ਫਿਰ ਨਿਕਲਦੀਆਂ ਅਰਦਾਸਾਂ। ਅਤੇ ਕਬੀਰ ਜੀ ਨੇ ਇਹ ਗੱਲ ਪਕੜੀ, ਉਹ ਕਹਿੰਦੇ ਕਾਮ ਪਰੇ ਹਰ ਸਿਮਰੀਏ, ਜਦੋਂ ਕੰਮ ਪੈਂਦਾ ਤੂੰ ਸਿਮਰਦਾ ਨਾ, ਐਸੇ ਸਿਮਰੋ ਨਿੱਤ, ਤੇ ਆਹ ਤਰੀਕਾ ਜੀ ਕਿਹਨੂੰ ਨਹੀਂ ਪਤਾ, ਬੜਾ ਸੁਖਾ ਜਿਹਾ ਮਾਰ ਗਏ। ਉਹ ਠੀਕ ਹੈ ਵੀ ਅਸੀਂ ਜਸ਼ਨ ਸਾਉਣ ਵਾਲਿਆਂ ਨੇ ਜੁਗਤੀਆਂ, ਕਿਉਂਕਿ ਜੇ ਅਸੀਂ ਸਿੱਧਾ ਹੀ ਦੱਸ ਦਈਏ ਤੇ ਫਿਰ ਤੇ ਸਾਡਾ ਵੀ ਘਾਟਾ ਨਾ, ਅੰਦਰ ਬੈਠੋ, ਕੋਈ ਗੱਲਬਾਤ ਕਰੋਗੇ, ਕੋਈ ਚਾਰ ਡਾਲਰ ਦਓਗੇ, ਫਿਰ ਦੱਸ ਦਿਆਂਗੇ, ਆਮ ਰਿਵਾਜ਼ ਇਹੀ ਚੱਲ ਪਿਆ ਨਾ, ਬਾਬਾ ਜੀ ਪਿਛਲੇ ਅੰਦਰ ਬੈਠੇ ਉਹ ਜੁਗਤੀ ਦੇਣਗੇ। ਉਹ ਨਹੀਂ ਭਾਈ, ਬੜਾ ਸੁਖਾਇਨ ਮੇਰੇ ਮਾਲਕ, ਸਭ ਕੁਝ ਖੋ ਖੋ ਕੇ ਤੁਹਾਡੇ ਸਾਹਮਣੇ ਪੇਸ਼ ਕਰਤਾ ਸੀ, ਆਹ ਲਓ ਜੀ ਪੜ੍ਹ ਲਓ ਇਹਨੂੰ, ਮਹਾਨ ਗੁਰੂ ਮਾਨਿਓ ਗ੍ਰੰਥ ਹੈ ਵੀ ਨਹੀਂ ਸੀ ਕਿਹਾ, ਅਸੀਂ ਮੰਨ ਗਏ, ਅਸੀਂ ਮੱਥਾ ਮੁੱਥਾ ਟੇਕਣ ਤੱਕ ਹੀ ਰੱਖਿਆ, ਚੱਲ ਠੀਕ ਹੈ, ਮੰਗਣ ਮੰਗਾਉਣ ਤੱਕ ਆ, ਗਿਆਨ ਵਾਲੇ ਪਾਸੇ ਨੂੰ ਵਿਰਲੇ ਤੁਰੇ ਤੇ ਹੈ ਨਹੀਂ ਵੀ ਨਹੀਂ, ਬੜੇ ਬੜੀਆਂ ਰੂਹਾਂ ਪੁੱਜੀਆਂ ਹੋਈਆਂ ਬੈਠੀਆਂ ਸੰਗਤ ਵਿੱਚ, ਤੁਹਾਡੇ ਵਿੱਚ ਖੜੇ ਕਿਸੇ ਮਾਲਕ ਦੀ ਰਹਿਮਤ ਵਾਲੇ ਬੈਠੇ ਨੇ, ਸੱਚੇ ਪਾਤਸ਼ਾਹ ਤੇ ਕਹਿੰਦੇ ਨਿਰੰਕਾਰ ਅਚਲ ਹੈ ਅਟਲ ਹੈ, ਉਹਦੇ ਨਾਮ ਨਾਲ ਸਾਂਝ ਪਾਉਣੀ ਹੈ, ਤੇ ਜਿਹੜੇ ਦਿਨ ਰਾਤ ਉਹਦੇ ਨਾਮ ਨਾਲ ਸਾਂਝ ਪਾਉਂਦੇ ਨੇ, ਦਿਨ ਰਹਿਣ ਅਰਾਧਾ, ਜਿਹਨਾਂ ਦਿਨ ਰਹਿਣ ਅਰਾਧਨਾ ਕੀਤੀ ਹੈ ਨਾ, ਉਹਨਾਂ ਦਾ ਤਪ, ਉਹਨਾਂ ਦਾ ਸੰਜਮ, ਉਹਨਾਂ ਦਾ ਧਰਮ ਸਭ ਕੁਝ ਉਹਦੇ ਵਿੱਚ ਆ ਜਾਂਦਾ, ਦਇਆ ਧਰਮ ਤਪ ਨਿਸ਼ਚਲੋ ਜਿਸ ਕਰਮ ਲਿਖਾਰਦਾ, ਜਿਨ੍ਹਾਂ ਨੇ ਬੰਦਗੀ ਕਰ ਕਰਕੇ ਆਪਣੇ ਲੇਖ ਲਿਖਾ ਲਏ। ਇੱਕ ਭੁਲੇਖਾ ਜਿਹਾ ਵੀ ਲੇਖ ਖਰੇ ਕਿਤੇ ਪਿੱਛੋਂ ਲਿਖੇ ਆਉਂਦੇ ਨੇ ਨਾ, ਮੇਰਾ ਆਪਣਾ ਸ਼ਾਇਦ ਮੈਂ ਗਲਤ ਹੋਵਾਂ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲ ਲੇਖ, ਆਪਣੇ ਲੇਖ ਬੰਦਾ ਆਪ ਲਿਖਦਾ ਜੇ, ਚੰਗੇ ਕਰਮਾਂ ਦਾ ਚੰਗਾ ਨਤੀਜਾ, ਮਾੜੇ ਕਰਮਾਂ ਦਾ ਮਾੜਾ ਨਤੀਜਾ, ਪਿਛਲੇ ਕਰਮ ਪੁਰਬਾਂ ਦੀ ਆਪਾਂ ਗੱਲ ਨਾ ਵੀ ਕਰੀਏ ਤੇ, ਸਿੱਧੀ ਜੀ ਬੜੀ ਸਮਝਾਉਣ ਵਾਲੀ ਬਾਤ ਹੈ। ਕਹਿਣ ਲੱਗੇ ਤੂੰ ਆਪ ਸਿਮਰਨ ਕਰ ਕਰਕੇ ਆਪਣੇ ਕਰਮ, ਚੰਗੇ ਕਰਮ ਕਰ ਕਰਕੇ ਆਪਣੇ ਮੱਥੇ ਦੇ ਲੇਖ ਇਸ ਨਿਰੰਕਾਰ ਨਾਲ ਲਿਖਵਾ ਲਏ ਨੇ ਕਿ ਤੂੰ ਹਰ ਥਾਂ ਪ੍ਰਵਾਨ ਹੈ, ਜਿਸ ਕੋ ਪੁਰਬ ਲਿਖਿਆ ਤਿੰਨ ਸਦਾ ਸਦਾ ਅਰਾਧਾ, ਇਸ ਕਰਕੇ ਤੇਰੇ ਕਰਮਾਂ ਸਦਕਾ ਤੇਰੇ ਸਿਮਰਨ ਕਰਕੇ ਜੋ ਤੂੰ ਲੇਖ ਲਿਖਵਾ ਲਏ, ਸਮਝ ਲਓ ਤੂੰ ਸਦਾ ਸਦਾ ਅਰਾਧਾ, ਤੂੰ ਉਸ ਨਿਰੰਕਾਰ ਨਾਲ ਸਾਂਝ ਪਾ ਲਈ, ਜਿਸ ਕਰਕੇ ਤੇਰਾ ਸਭ ਕੁਝ ਪ੍ਰਵਾਨ ਹੋ ਗਿਆ, ਤੇਰਾ ਚੱਲਣਾ, ਤੇਰਾ ਕਰਨਾ, ਤੇਰਾ ਉੱਠਣਾ, ਤੇਰਾ ਬੈਠਣਾ, ਤੇਰੀ ਸੇਵਾ, ਤੇਰਾ ਸਿਮਰਨ, ਤੇਰੀ ਪਰਿਵਾਰ ਦੀ ਸੰਭਾਲ, ਸਭ ਕੁਝ ਹੀ ਪ੍ਰਵਾਨ ਹੋ ਜਾਂਦਾ ਹੈ ਜੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਏ। ਅਤੇ ਯਤਨ ਕਰੋ, ਉਠਤ ਬੈਠਤ ਸੋਵਤ ਨਾਮ, ਚੱਲਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਤੇ ਇੱਕ ਗੱਲ ਫਿਰ ਖਿਆਲ ਵਿੱਚ ਰੱਖਿਓ ਕਿ ਜਦੋਂ ਗੁਰੂ ਘਰ ਆਉਂਦੇ ਹੋ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜੀ ਆ ਸਕੇ, ਕੋਈ ਢੰਗ ਬਣੇ, ਭਾਵੇਂ ਦੁੱਖ ਕਰਕੇ ਆਏ ਹੋ, ਉਹ ਦੁੱਖ ਵੀ ਦਾਰੂ ਹੋ ਗਿਆ ਜਿਹਦਾ ਕਰਕੇ ਗੁਰੂ ਕੋਲ ਆ ਗਏ, ਲੇਕਿਨ ਇੱਥੋਂ ਖਾਲੀ ਨਾ ਮੁੜਿਆ ਜੇ, ਚੋਰੀ ਅੱਡ ਕੇ ਗੁਰੂ ਕੋਲੋਂ ਕੁਝ ਨਾ ਕੁਝ ਲੈ ਕੇ ਜ਼ਰੂਰ ਦਿੰਦਾ ਨਾ, ਉਹਨੇ ਦੇਣਾ ਹੀ ਆ, ਉਹਨਾਂ ਦੇ ਠਾਹ ਸੋਟਾ ਮਾਰਨਾ ਹੈ, ਭਾਵੇਂ ਅਮੀਰ ਆ ਜੇ, ਗਰੀਬ ਆ ਜੇ, ਚੰਗਾ ਆ ਜੇ, ਮਾੜਾ, ਉਹਨੇ ਉਪਦੇਸ਼ ਸੱਚ ਦੇਣਾ, ਭਾਵੇਂ ਕਿਹਨੂੰ ਚੰਗਾ ਲੱਗੇ ਕਿਹਨੂੰ ਨਾ ਲੱਗੇ। ਇਸ ਲਾਗੇ ਇੱਥੋਂ ਜਾਣ ਲੱਗਿਆ ਨਾ, ਕੁਝ ਨਾ ਕੁਝ ਲੈ ਕੇ ਜਾਏ, ਗੱਡੀ 'ਚ ਬਹਿਣ ਲੱਗਿਆ, ਜੋੜਾ ਪਾਉਣ ਲੱਗਿਆ, ਇੱਕ ਵਾਰੀ ਫਿਰ ਵੇਖ ਲਿਓ ਵੀ ਅੱਜ ਮੈਂ ਕੀ ਸਿੱਖ ਕੇ ਚੱਲਿਆ, ਮੇਰੇ ਜੀਵਨ ਵਿੱਚ ਕੋਈ ਤਬਦੀਲੀ ਹੋ ਜਾਏ। ਜਿੱਦਣ ਇਹ ਬਾਤ ਹੋਣੀ ਸ਼ੁਰੂ ਹੋ ਗਈ, ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਘਰ ਤਾਂ ਤੇਰੇ ਸਭ ਕਹੇ ਫਿਰ ਭੰਡਾਰੇ ਭਰਪੂਰ ਹੋ ਜਾਂਦੇ, ਕੋਈ ਦੁੱਖ ਨਹੀਂ ਗੜਾ ਸਕਦਾ, ਕੋਈ ਸੁੱਖ ਨਹੀਂ ਸਾਨੂੰ ਡੁਲਾ ਸਕਦਾ। ਉਹਨਾਂ ਚੁੱਕਣ ਦੀ ਖਿਮਾ ਸਭ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪੈਦਾ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਸਿੱਖ ਪਿਆਰੇ ਵਾਲੇ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦਿਸ਼ਟੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਏ ਸਭ ਥਾਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹਾਂ ਸਬਜ਼ਾ ਦੇ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਕੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਉਹਨਾਂ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਸ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿਚੇਤਾ ਵਰਕਾ ਸਦਕਾ ਸਰਬ ਸਭ ਕੋਏ ਜਹਾਂ ਜਾ ਖਾਲਸਾ ਜੀ ਸਭ ਤਾਂ ਤਾਰ ਸ਼ਰਿਆ ਦੇ ਫਤਿਹ ਬਿਰਤ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਨਾ ਚੌਂਕੇ ਚੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੇਵਾ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਚਟਾਲ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਨ ਨਿਤਾਣ ਕੋਈ ਤਾਣ ਨਿਉਟਿਆ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੈ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਾ ਪ੍ਰਵਾਨ ਕਰਨੀ ਸਭਨਾਂ ਦੀ ਤਿਲ ਫੁਲਪਿਟਾ ਮੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕੁਰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਆਪ ਦੇ ਦਰ ਗੁਰੂ ਸਾਹਿਬ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਹਾਰਾਜ ਜੀ ਸਿੱਖ ਗੁਰਦੁਆਰਾ ਸਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀ ਸੰਤਾਂ ਦੇ ਪਾਏ ਹੋਏ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਸਿੱਖ ਸੰਤ ਚੱਲਣ ਦਾ ਬਾਲੋ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾਮ ਕੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ
ਜੋ ਸ਼ਰਧਾ ਕਰ ਸੇਮ ਦੇ ਗੁਰਪਾਰੇ ਉਤਾਰਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਸਿੱਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਸਹਾਇ ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦੇਠੇ ਸਭ ਤੋਂ ਫਿਰਾਏ ਤੇਗ ਬਹਾਦਰ ਸਿਮਰੀਐ ਕਰੋ ਨੌਨੀ ਦਾ ਬੈਤਾਏ ਸਵਥਾਈ ਹੁਣਾ ਜੀ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰਕੇ ਬੋਲਣਾ ਜੀ ਹੇ ਨਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣੇ ਉੱਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਦ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚੰਨ ਕਮਲਾਂ ਪਾ ਸਰਦਾਸ ਬਿਨ ਤੇਰੇ ਜੋਈ ਦੋਤਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੇ ਵਾਨਾਂ ਦੀ ਸੰਪੂਰਨਤਾ ਹੋਈ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਕਿਟਲ ਸੇਵਾ ਸੋਹਲਾ ਸਾਹਿਬ ਜੀ ਦੇ ਪਾਵਨ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇ ਆਸਣ ਅਤੇ ਬਿਰਾਜਮਾਨ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ ਜੀ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਡਾਕਣੇ ਨਿਤ ਨੇਮ ਦੀਆਂ ਦਾਤਾਂ ਖੁੱਲੇ ਦਰਸ਼ਨ ਦਾਰੀ ਇਸੇ ਤਰ੍ਹਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੇ ਸਹੀ ਪਹਿਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਿਆ ਮੈਂ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਤ੍ਰਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਇੱਕ ਅਰਦਾਸ ਪਾਠ ਕੀਰਤ ਕੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਨਦਰੋ ਨਦਰੀ ਨਿਹਾਲ ਕੀਤਾ ਹੈ। ਗੁਰਦੇਵ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਆਪ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਸਰਵਨ ਕੀਤੇ ਹਨ। ਸੋਰਠ ਕੀ ਵਾਰ ਵਿੱਚੋਂ ਸਤਿਗੁਰਾਂ ਦੇ ਪਾਵਨ 647 ਉੱਪਰ ਅਤੇ 48 ਉੱਪਰ ਇਹ ਪਾਵਨ ਪਵਿੱਤਰ ਸਲੋਕ ਅਤੇ ਪੌੜੀ ਦਰਜ ਹੈ, ਜੋ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੀ ਪਾਵਨ ਪੌੜੀ ਹੈ। ਗੁਰਦੇਵ ਜੀ ਇਹਨਾਂ ਪਾਵਨ ਸ਼ਬਦਾਂ ਵਿੱਚ ਗੁਰੂ ਸੇਵਾ, ਪ੍ਰਭੂ ਸੇਵਾ ਦਾ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਪਿਆਰ ਭਾਵਨਾ ਸ਼ਰਧਾ ਸਮਰਪਣ ਨਾਲ ਆਪਣੇ ਗੁਰੂ ਦੀ, ਆਪਣੇ ਇਸ਼ਟ ਦੀ ਸੇਵਾ ਕੀਤੀ ਹੈ, ਜੋ ਬਹੁਤ ਉਭੀ ਹੈ, ਬੜੀ ਔਖੀ ਹੈ, ਬੜੀ ਮੁਸ਼ਕਲ ਹੈ, ਪਰ ਬਹੁਤ ਭਾਗਾਂ ਵਾਲੀ ਹੈ, ਬੜੀ ਕਿਰਪਾ ਵਾਲੀ ਹੈ, ਬਖਸ਼ਿਸ਼ਾਂ ਵਾਲੀ ਹੈ। ਜਿਨ੍ਹਾਂ ਨੇ ਗੁਰੂ ਦੀ ਐਸੀ ਸੇਵਾ ਕਮਾਈ ਹੈ, ਜੋ ਮਨ ਨੂੰ ਇਸ ਅਵਸਥਾ ਵਿੱਚ ਰੱਖ ਕੇ ਕਮਾਉਣੀ ਪੈਂਦੀ ਹੈ ਕਿ ਜਿਵੇਂ ਵਿਗੜਦੇ ਹੋਏ ਹਾਥੀ ਉੱਤੇ ਅੰਕਸ਼ ਹੁੰਦਾ ਹੈ, ਕੁੰਡਾ ਹੁੰਦਾ ਹੈ, ਜਿਵੇਂ ਅਹਿਰਨ ਉੱਤੇ ਹਰ ਰੋਜ਼ ਸੱਟਾਂ ਪੈਂਦੀਆਂ ਹਨ, ਇਸੇ ਤਰ੍ਹਾਂ ਮਨ ਨੂੰ ਜਿਹੜਾ ਹੈ ਉਹ ਸ਼ਬਦ ਦੇ ਅੰਕਸ਼ ਨਾਲ, ਗਿਆਨ ਦੇ ਹਥੌੜੇ ਦੇ ਨਾਲ ਸਦਾ ਇੱਕ ਲੈ ਰੱਖਣਾ ਪੈਂਦਾ ਹੈ, ਗੁਰੂ ਚਰਨਾਂ ਵਿੱਚ ਸਮਰਪਿਤ ਕਰਨਾ ਪੈਂਦਾ ਹੈ, ਆਪਣੀਆਂ ਵਾਸ਼ਨਾਵਾਂ, ਆਪਣੀਆਂ ਖੁਆਇਸ਼ਾਂ, ਆਪਣੀਆਂ ਇੱਛਾਵਾਂ ਨੂੰ ਮਾਰ ਕੇ ਜੋ ਵੀ ਜੀਵ ਉਸ ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾਦਾਰ ਬਣਦਾ ਹੈ, ਸਤਿਗੁਰ ਦੀ ਕਿਰਪਾ ਦੇ ਨਾਲ ਆਪਣਾ ਤਨ ਮਨ ਅੱਗੇ ਰੱਖ ਦਿੰਦਾ ਹੈ, ਫਿਰ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਸੁੱਖ ਪ੍ਰਦਾਨ ਵਾਹਿਗੁਰੂ ਕਰਦਾ ਹੈ, ਜੋ ਐਸੀ ਸੇਵਾ ਭਾਵਨਾ ਨਾਲ ਗੁਰੂ ਦੇ ਚਰਨ ਪਕੜਦਾ ਹੈ, ਗੁਰੂ ਰੀਝਦਾ ਹੈ ਅਤੇ ਆਪਣੇ ਸੇਵਕ ਨੂੰ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਦਾ ਹੈ। ਗੁਰੂ ਲਈ ਕੋਈ ਵੀ ਰਿਸ਼ਤਾ ਮਹੱਤਵ ਨਹੀਂ ਰੱਖਦਾ, ਉਹ ਸਭਨਾਂ ਨੂੰ ਇੱਕੋ ਜਿਹਾ ਪਿਆਰ ਬਖਸ਼ਿਸ਼ ਕਰਦਾ, ਭਾਵੇਂ ਕੋਈ ਨਾਤੇ ਵਿੱਚ ਪੁੱਤਰ, ਮਿੱਤਰ, ਭਰਾ, ਸਖਾ, ਸੰਬੰਧੀ ਹੋਵੇ। ਜਿਸ ਨੇ ਵੀ ਗੁਰੂ ਨੂੰ ਸੇਵਾ ਕਰਕੇ ਰਜਾਇਆ ਹੈ, ਗੁਰੂ ਉਸ ਨੂੰ ਹੀ ਆਪਣਾ ਪਿਆਰ, ਆਪਣੀ ਰਹਿਮਤ ਦੇ ਕਰਕੇ ਨਿਵਾਜਦਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਜੂਨ ਦਾ ਮਹੀਨਾ, ਇਹ ਸਾਰਾ ਪਹਿਲਾ ਹਫ਼ਤਾ ਜੋ ਹੈ ਜੂਨ ਦਾ, ਸ਼ਹੀਦਾਂ ਦਾ ਹਫ਼ਤਾ ਹੈ, 84 ਦਾ ਜੋ ਘੱਲੂਘਾਰਾ ਹੋਇਆ ਹੈ, 1, 2, 3, 4 ਤਰੀਕ ਤੋਂ ਹੀ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹਿੰਦੁਸਤਾਨ ਦੀਆਂ ਫੌਜਾਂ ਨੇ ਹਮਲੇ ਕੀਤੇ, ਘੇਰਾਬੰਦੀ ਕੀਤੀ, 2 ਤਰੀਕ ਤੋਂ ਹੀ ਸਿੰਘ ਸ਼ਹੀਦ ਹੋਣੇ ਪ੍ਰਾਰੰਭ ਹੋਏ, ਉਹਨਾਂ ਸ਼ਹੀਦਾਂ ਨੂੰ ਵੀ ਆਪਾਂ ਯਾਦ ਕਰਨਾ ਹੈ, ਜਿਨ੍ਹਾਂ ਨੇ ਪੰਥ ਦੀ, ਗ੍ਰੰਥ ਦੀ, ਪਤ ਆਬਰੂ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ। ਸੋ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਤ ਵਾਹਿਗੁਰੂ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਵਿਸੰਬਰੇ ਕੈ ਨਾਮ ਜਪਤਾ ਗੰਤ ਅਨੇਕ ਕੈ ਬੇਦ ਪ੍ਰਾਣ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕੁਨ ਸੰਗ ਮੁਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸ਼ਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੀ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਸ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੀ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੀ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸੁਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਪ੍ਰਭ ਸਿਮਰਨ ਕੰਤ ਨ ਪਾਰ ਸਿਮਰਹ ਸੇ ਜਨ ਜਿਨ ਕੋ ਪ੍ਰਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੇ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਤੁਪਾਰੀ ਹਰ ਕੋ ਨਾਮ ਕਿਨ ਵਾਹੇ ਉਧਾਰੀ ਅਨਿਕ ਗੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਸਗੋ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਨਿਕ ਮਾਇ ਰੰਗ ਤਿਕ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਿਕ ਬਿਗਨ ਜੈ ਆਈ ਸੁੰਗਾਰੈ ਹਰ ਕਾ ਨਾਮ ਤੁਤਕਾਲ ਉਧਾਰੈ ਅਨਿਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਕੋਵੈ ਐਸਾ ਨਾਮ ਜਪੋ ਮਨ ਰੰਗ
ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਰ ਕੇ ਗਨੇ ਜਾਏ ਨ ਕੋਸਾ, ਹਰ ਕਾ ਨਾਮ ਊਹਾ ਸੰਗ ਥੂਸਾ, ਜੇ ਪੈਡੈ ਮਹੰਤ ਗੁਬਾਰਾ, ਹਰ ਕਾ ਨਾਮ ਸੰਗ ਜਿਆਰਾ, ਜਹ ਪੰਥ ਤੇਰਾ ਕੋ ਨ ਸੰਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜਹ ਮਾਂ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਾਤਰੇ ਕਾ ਮਨ ਤੁਝ ਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਦਰੇ ਜਨ ਕੋਟ, ਹਰ ਜਿਸ ਕਰਤ ਸੰ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕਿਨੂ ਦਾਨ, ਮੰਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭਦੀਨਾ, ਹਰ ਹਰ ਜਨ ਕੈ ਓਟ ਸਤਾਨੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਭੋਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲੱਤਾ, ਨਾਮ ਕਿਵੇਂ ਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਗ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ, ਨਾਮ ਤੁਲ ਕਜੇ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ, ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਸ ਤਪੈ ਸਿਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਿਕ ਸੁਭ ਹੈ ਵਰ ਭੂਮਦਾ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਸਾਧਨ, ਨਿਮਕ ਨਿਮਕਰ ਸਰੀਰ ਕਟਾਵੈ, ਤੋ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰ ਤੇ ਛੁੱਟੈ, ਗਰਭ ਗੁਮਾਨ ਮਨ ਤੇ ਹੁੱਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂਨ ਬਿਕੀ ਹਟ ਰਹਿ, ਜਲ ਧੋਵੈ ਬਹੁ ਦੇਹ ਨੀਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮੈਂ ਮਾਊਚ, ਨਾਨਕ ਨਾਮ ਉਦਰੇ ਬਤਤ ਬਹਮੂਚ, ਬਹੁਤ ਸਿਆਨਕ ਚਮਕਾ ਭਵਿਆ ਪੈ, ਅਨਿਕ ਜਤਨ ਕਰ ਤ੍ਰਿਸਨਾ ਤ੍ਰਾਪੈ, ਭੇਖ ਅਨੇਕ ਅਗਨੀ ਬੁਝੈ, ਕੋਟ ਉਪਾਵ ਦਰਕੈ ਨੀ ਸਿਜੈ, ਛੂਟ ਸੁਨਾਯੂ ਪਿਆਲ ਮੁਹਿ ਵਿਆਪੈ, ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿੰਨ ਹਿਮਾਨੈ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਚੋਰੈ, ਜੇ ਕੋ ਜਨ ਮਰਨ ਤੇ ਡਰੈ, ਸਾਜਨ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾ ਕਾ ਮਨੋ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਰ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪੁਨ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਤਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤਮ ਜਨ ਹੋ ਆਪੇ, ਆਪਣ ਸੰਗਾ ਪ੍ਰਭਰਾਤੀ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕਵਰ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾ ਸੁਲਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾ, ਨਾਨਕ ਜੀ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਰੀ ਨਾਲ, ਅਸ਼ਟਪਦੀ
ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਸ਼ਟਾਨੀ, ਜਿਨ ਤੂੰ ਸਾਸਵਾਰ ਸੀਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰ ਹੈ ਦੂਧ, ਭਰ ਜੋਗਨ ਭੋਜਨ ਸੁਖ ਸੂਧ, ਬਿਰਧ ਭਇਓ ਪ੍ਰਸਾਦ ਸੈਨ ਮੁਖ ਪਿਆਉ ਬੈਠ ਕਉ ਦੈ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇ ਹੋ ਤਉ ਨਾਨਕ ਸੀ ਜੈ, ਜੇ ਪ੍ਰਸਾਦ ਧਾਰੂ ਪਰ ਸੁਖ ਬਸੈ, ਸੁਤ ਭਰਾਤ ਮੀਤ ਬਣਤਾ ਸੁਨਾਸੈ, ਜੇ ਪ੍ਰਸਾਦ ਪੀ ਵਹਿ ਸੀ ਤਿਲ ਜਲਾ, ਸੁਖਦਾਈ ਪਵਨ ਭਵ ਕਮੁੱਲਾ, ਜੇ ਪ੍ਰਸਾਦ ਭੋਗੈ ਸਭ ਰਸਾ, ਸਭ ਸਮੱਗਰੀ ਸੰਗ ਸਾਥ ਵਸਾ, ਦੀਨੇ ਹਸਤ ਪਾਵ ਕਰਨੇ ਤਰਸ, ਨਾਂ ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੁੜੰਦ ਵਿਆਪੇ, ਨਾਨਕ ਕਾੜ ਲਿਹੋ ਪ੍ਰਵਿਆਪੇ, ਆਦ ਅੰਤ ਜੋ ਰੱਖਣ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰੂ, ਜਾਕੀ ਸੇਵਾ ਨਵ ਨਿਡ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਾ ਸਦਾ ਹਜੂਰੇ, ਤਾ ਕੋ ਅੰਧਾ ਜਾਣਦ ਦੂਰੇ, ਜਾਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਧ ਅਜਾਤ, ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਤੁਨ ਤਿਆਗ ਕੌਡੀ ਸੰਗ ਰਚੈ, ਸਾ ਝੂਠ ਝੂਠ ਸੰਗ ਮੱਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ, ਚੰਦਨ ਲੇ ਪੁਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧ ਕੂ ਮੈਂ ਪਤਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖਨ ਤਰਮਲ ਮਾਇਆ, ਚਪਸ ਨਾਇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈਸੇ ਤਰੈ ਥਾਹਾ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੀਜਨ ਸਹਿ ਸੁਮਾਤ, ਸੋਨੇ ਅੰਦਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਊੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਏ ਤੂੰ ਸਮਝੈ ਭੂਰਾ, ਕਹਾ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਾਉ ਭੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂ ਹਾ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਇ ਸੁਆਵੈ ਨਾ ਚੀਤ, ਜੋ ਬੈਰਾਈ ਤਾ ਸੁਪ੍ਰੀਤ, ਬਲਵਾ ਕੇ ਗ੍ਰਹਿ ਪੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾਨੈ ਮਨੇ ਪ੍ਰਤੀਤ, ਕਾਲ ਨਯਾਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਆਹੋ ਜੁਗਤ ਵਿਹਾਨੀ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਹੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੂਟ ਕੈ, ਲਾਗੈ ਆਨੁ ਸੁਆਈ, ਨਾਨਕ ਕਹੂ ਨ ਸੀ ਜਈ, ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੇ ਪਾਛੈ ਪਾਵੈ, ਇੱਕ ਵਸ ਕਾਰਨ ਵਿਖੋਟ ਗਵਾਵੈ, ਇੱਕ ਭੀ ਨ ਦੇ ਦਸ ਭੀਰ ਲੇ, ਤਉ ਮੂੜਾ ਕਹੁ ਕਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀ ਜੈ ਸਦ ਨਮਸਕਾਰ, ਆਜਾ ਕੈ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਹੂ ਮਨ ਉਠਾ, ਜਿਸ ਜਿਨੇ ਆਪਣਾ ਹੁਕਮ ਮਨਾਇਆ, ਸਰਬ ਤੋ ਨਾਨਕ ਤਿਨ ਪਾਇਆ, ਗੰਧ ਸਭ ਆਪਣੀ ਦੇ ਰਾਸ, ਖਾਤ ਪੀਤ ਵਰਤੈਣ ਦੁਲਾਸ, ਆਪਣੇ ਮਨ ਕਛ ਬਹੁਤ ਸਾਹੁ ਲਿਆ ਗਿਆ, ਨੀ ਮਨ ਰੋਸ ਕਰੇ ਆਪਣੀ ਪ੍ਰਤੀ, ਤਾ ਪਈ ਖੋਵੈ ਬਹੁਤ ਉਸਕਾ ਵਿਸ਼ਵਾਸ ਨ ਹੋਵੈ, ਜਿਸ ਕੀ ਵਸਤ ਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਸਤ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆ, ਅਨਿਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਕਿ ਛਾਇਆ ਸਿਉ ਰੰਗਲਾਵੈ, ਉਹ ਬਿਨ ਸਹਿ ਮਨ ਪਛਤਾਵੈ, ਜੋ ਦਿਸੈ ਸੋ ਚਾਲਨ ਹਾਰ, ਲਪਟ ਰਿਓ ਤੈ ਅੰਧ ਅੰਧਾਰ, ਬਟਾਉ ਸਿਉ ਜੁਲਾਵੈ ਨੇਹ, ਤਾ ਕੋ ਹਾਥ ਨ ਆਵੈ ਕੇ, ਮਨ ਹਰ ਕੇ ਨਾਮ ਕੀ ਬਰੀ ਸੁਖਦਾਇ, ਕਿਰ ਕਿਰਪਾ ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮ ਮੈਂ ਮਮਤਾ ਮਾਇਆ, ਮਿਥਿਆ ਰਾਜ ਉਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰੱਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋਮ ਹੋ ਅਭਿਮਾਨ, ਮਿਥਿਆ ਸੁਪਰ ਕਰਤ ਗੁਮਾਨ, ਅਸਤ੍ਰਿ ਭਗ ਸਾਧਗੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ਼ਰਵਣ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ,
ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਧਨੀ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਜੇ ਮਿਥਿਆ ਸਫੈ, ਸਫਲ ਦੇ ਨਾਨਕਾਰ ਹਰ ਨਾਮ ਲਏ। ਬਿਰਤੀ ਸਾਖਤ ਕੀ ਆ ਰਜਾ, ਸਾਚ ਬਿਨਾ ਕਹਿ ਹੂਵਤ ਸੁੱਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤ ਆਖੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜੰਜੀ ਘਟ ਵਸਿਓ ਹਰ ਨਾਓ, ਨਾਨਕ ਥਾਕੈ ਬਲ ਬਲ ਜਾਉ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨੀ ਪ੍ਰੀਤ ਮੁਖੋ ਗੰਡਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪੁਰਾਤਾ, ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ, ਆਪਹਿ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਿਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨ ਸਗਲ ਤੇ ਰਹਿਤ, ਸਭ ਕ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂਤ ਨੰਤਰ ਰਿਹਾ ਸੁਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ, ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਵੇ, ਤਿਸ ਠਾਕੁਰ ਕੋ ਰਖ ਮਨ ਮਾਰੇ, ਜੇ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸੁਦਾ ਧਿਆਈਐ ਧਿਆਵਣ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਤਵਰ ਲੁਭਾਵੈ, ਜੇ ਪ੍ਰਸਾਦ ਸੁਖ ਸੀ ਸੋਈ ਜੈ, ਮਨਾਠ ਪਹਿਰ ਥਾਕਾ ਜਸ ਗਾਵੀ ਜੈ, ਜੇ ਪ੍ਰਸਾਦ ਤੂੰ ਸਭ ਕੋ ਮਾਨੈ, ਮੁਖਤਾ ਕੋ ਜਿਸ ਰਸਨ ਬਖਾਨੈ, ਜੇ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪ ਦਰਗੈ ਮਨ ਪਾਵੈ, ਨਾਨਕ ਪਤ ਛੇਤੀ ਕਰ ਜਾਵੈ, ਜੇ ਪ੍ਰਸਾਦ ਆਰੋ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਿਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭਤਾ ਕਹਿ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਭੂਖਨ ਪਹਿਰੀ ਜੈ, ਮਨ ਤੇ ਸਿਮਰਤ ਕਿਉਂ ਆਲਸ ਕੀ ਜੈ, ਜੇ ਪ੍ਰਸਾਦ ਹਸਤ ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ, ਜੇ ਪ੍ਰਸਾਦ ਬਾਗ ਮਿਲਕਤ ਨਾ ਰਾਗ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠ ਸਤ ਤਿਸੈ ਧਿਆਈ, ਤਿਸੈ ਧਿਆਈ ਜੋ ਇਹ ਕਲਖੈ, ਹਾਂ ਹਾਂ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰੈ ਪੁਨ ਬਹੁਦਾਨ, ਮਨਾਠ ਪੈਰ ਕਰ ਦਿਸ ਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾ, ਸੋ ਪ੍ਰਭ ਸਿਮਰ ਸਦਾ ਦਿੰਦਾ, ਜੇ ਪ੍ਰਸਾਦ ਤੇਰੀ ਪਤਰੈ ਗੁਰਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੈ ਕਰਨਾ, ਜੇ ਪ੍ਰਸਾਦ ਭਿਖੈ ਵਿਸਮਾ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਬ੍ਰਹਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਸਭ ਪ੍ਰਭ ਤਿਆਗਵਰ ਕਤ ਲਾਗੂ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨੂਰਤਾ ਕੋ ਜਾਪ, ਜੇ ਪ੍ਰਸਾਦ ਤੇਰੀ ਕਾ ਜੇ ਪ੍ਰਸਾਦ ਤੇਰੇ ਕਾਰਜ ਬੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਸ ਰੇ ਮਨ ਮੇਰੇ, ਤੂੰ ਤਾ ਸਿਉਰਾ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਪ ਜਪੈ ਜਪ ਸੋਏ, ਆਪ ਜਪੈ ਜਪੈ ਸੋ ਨਾਓ, ਆਪ ਗਾਵਾ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੁ ਕਛੂ ਨ ਕਿਨਹੂ ਲਾਇਆ, ਜਿਤ ਜਿਤ ਲਾਓ ਤਿਤ ਲੱਗੈ ਹਰਨਾਥ, ਨਾਨਕ ਕਿਨ ਕਹਿ ਕਛੂ ਨਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖੂ ਜਲ ਹੋਤ, ਸਾਧ ਸੰਗ ਮਿਲ ਸਗਲੀ ਖੋਤ, ਸਾਧਕ ਸੰਗ ਮਿਟੈ ਵਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁਝੈ ਬ੍ਰਹਮ ਨੀਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕੂ ਪਰ ਜਤਨ, ਸਾਧਕੀ ਮਹਿਮਾ ਬਰਨੈ ਕੌਣ ਪੁਰਾਣੀ, ਨਾਨਕ ਸਾਧਕ ਸੋਭਾ ਬ੍ਰਹਮਾ ਹੀ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਵੈਨ, ਸਾਧਕ ਸੰਗ ਨ ਕਥੂ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਰ, ਸਾਧੂ ਕੈ ਸੰਗ ਮਹਾਪੁਨੀ, ਸਾਧ ਸੰਗ ਕਿਸਿਓ ਨੀ ਬੈਰ, ਸਾਧਕ ਸੰਗ ਨਾ ਵੀ ਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋਤਾਪ,
ਸਾਧਕ ਸੰਗਤ ਜੈ ਸਭ ਆਪ ਆਪੇ ਜਾਣੈ ਸਾਧ ਬਿੜਾਈ ਨਾਨ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਹੀਂ ਕਚਕਾਲ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲੈ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਵਸੈ ਥਾਨੇ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦਿੜੈ ਸੁਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਾਮੂ ਨਾਨਕ ਸਾਧਕ ਸੰਗ ਸਫਲ ਜਨਮੂ ਸਾਧਕ ਸੰਗ ਨਹੀਂ ਕਚਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਪਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੰਗ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮੰਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਬ੍ਰਹਮ ਮੀਠਾ ਸਾਧੂ ਕੈ ਸੰਗ ਘਟ ਗੱਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਖਿਆ ਨੈ ਸਾਧਕ ਉਪਮਾ ਤਿਓ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸੁਧਾ ਬੇਅੰਤ ਸਾਧਕ ਸੋਭਾ ਉੱਚ ਤੇ ਉੱਚੀ ਸਾਧਕ ਸੋਭਾ ਮੂਛ ਤੇ ਮੂਚੀ ਸਾਧਕ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਤ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਕਿਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦਿਸ਼ਮਾਨ ਜੈਸੇ ਰਾਜ ਰੰਕੋ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰਜੇ ਗਿਉਂ ਬਸਦਾ ਕੋ ਖੋਦੈ ਕੋ ਚੰਦ ਲੇਪ ਬ੍ਰਹਮ ਗਿਆਨੀ ਕਾ ਹੈ ਗੁਣਾਉ ਨਾਨਕ ਜਿਉ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰੁ ਸਮਾਨ ਬ੍ਰਹਮ ਗਿਆਨੀ ਕੈ ਨਾਹੇ ਬਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨੇ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਿਨ ਭਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਾ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਾ ਸਗਲ ਮਨ ਵਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਿਤ ਕੌਣ ਵਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਖ ਜੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕੋ ਪਰ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਪੇਖੈ ਨੇਤਰ ਸਾਧ ਕਿ ਟੈਲ ਸੰਸੰਗ ਹੇਤ ਕਰਨ ਸੁਣੈ ਕਾਹੂ ਕੀ ਨਿੰਦਾ
ਸਭ ਤੇ ਜਾਨ ਹੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿ ਤਨਾਨ ਕੁਟਮਤੇ ਕੋ ਐਸਾ ਪਰਸ ਬੈ ਸੁਣੋ ਸੋ ਜੀ ਸੁਪਰ ਸੁਪਰ ਸਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮੰਤ ਨਿਰੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਵਰਹਿ ਨਾਮ ਜਪਾਵੈ ਨਾਨਕੋ ਬੈਸਨੁ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਸੰ ਪਾਪਾ ਮਲਕ ਹੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨੇ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਬੁ ਦੇ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਯਾਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੈ ਸਥੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾ ਸੰਪਾਵੈ ਜਨ ਕੋਏ ਕਰ ਕਿਰਪਾ ਅੰਤਰੂਰ ਧਾਰੈ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਲੋਕਾ ਉਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਵ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੁ ਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਤੁਮੇ ਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਰ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਫੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਉ ਆਪੇ ਕਰਨ ਕਰਾਵਣ ਜੋ ਪ੍ਰਭਾਵੈ ਸੋਈ ਪੁਨ ਹੋਗ ਪਸਰਿਓ ਆਪ ਅੰਤ ਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤਿ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰ ਅਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੀ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾ ਵਿਚਾਰ ਹੈ ਕਈ ਕੋਟ ਨਪਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇ ਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹੀ ਰਹਿ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸੁਰਮ ਆਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸ਼ਿਅਰ ਸੋ ਨਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤਾਰ ਹੈ ਨਾਨਕ ਜੀ ਜਿਸ ਭਾਵ ਹੈ ਤਿਸ ਨਿਸਤਾਰ ਹੈ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪ੍ਰਸਾਸ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਸ ਸਭ ਤੇ ਨੇਰੇ ਸਭ ਉਤੇ ਦੂਰ ਨਾਨਕਾ ਬਲਿਪਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਿਰੈ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲ ਤਕ ਪਾਏ ਕਈ ਕੋਟ ਕੀ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੀ ਨਾਨਕ ਸਭ ਕਿਸ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇਆ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੂਤ ਕਿੰਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿੰਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਮਾ ਸਮਾਤਾ ਕੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤਮ ਪ੍ਰਗਾਸ
ਕਈ ਕੋਟ ਤਤ ਕੇ ਬੇਤੀ ਸਦਾ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਾ ਸੁਖ ਸਹਿ ਸੰਭਾਵੈ ਆਪਣੇ ਜਨ ਕੋ ਸਾਹ ਸਾਹ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਈ ਨਾਨਕ ਜਿਸ ਬਲੇ ਹਾਰਨ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋ ਕਿਨ ਮੈਂ ਥਾਪ ਤਾਪਨ ਹਾਰ ਅੰਤ ਨਹੀਂ ਕਿਛ ਪਾਰ ਵਾਰ ਹੁਕਮੇ ਧਾਰ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੂ ਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਕੈ ਪ੍ਰਭਾਵੈ ਤਾਂ ਪਤ ਸੁਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆ ਕਾਪ ਸੁਆਮੀ ਕੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਨੁਖ ਤੇ ਕਿਆ ਹੋਇਆ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੈ ਜੀ ਜਾਣ ਤਾਪਨਾ ਬਚੈ ਭਰਮੇ ਭੋਲਾ ਦੈ ਦਿਸਾਵੈ ਨਿਮਕਮਾ ਚਾਰ ਕੁੰਟ ਫਿਰਿਆ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਭਾਰ ਬਣੋ ਗਰੀਬ ਨਵਾਜ ਜਾਕਾ ਦਿਸ਼ ਕਛੂ ਨਾਇਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਨਾਈ ਸਾਥ ਕਰਨ ਕਰਾਵਣ ਸਰਬ ਕੋ ਨਾਥ ਅਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਕਰੰਗ ਹਸੈ ਕਬੂ ਨਿੰਦ ਚਿੰਦ ਵਿਹਾਰ ਕਬੂ ਆਕਾਸ ਪਿਆਰ ਕਬੂ ਬੀਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨ ਹਾਰ ਕਬੂ ਨਿਰਤ ਕਰੈ ਬਪਾਸ ਕਬੂ ਸੋਏ ਰਹਿ ਰਾਤ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬਿੜ ਰਾਜਾ ਕਬੂ ਭੇਖਾਰ ਨੀਚ ਕਾ ਸਾਜਾ ਕਬੂ ਫਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤੇ ਵੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੂਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸਨਾਨ ਕਬੂ ਸਿਧ ਸਾਧਕ ਮਗਿਆਨ ਕਬੂ ਕੀਟ ਹਸਤ ਪਤੰਗ ਹੋਈ ਜੀ ਯਾਨਕ ਜੁਨ ਭਰਮੈ ਭਰਮਈਆ ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਿਛਾਵੈ ਜੋ ਤਿਸ ਭਾਵੈ ਸੋਏ ਹੋਏ ਨਾਨਕ ਦੂਜਾ ਵਰ ਨਾ ਕੋਏ ਕਬੂ ਸਾਧ ਸੰਗਤ ਉਹ ਪਾਵੈ ਸਵਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਸਵਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤੀ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਿਆਏ ਕਟਾਨਾ ਤਿਉਂ ਜੋਤੀ ਸਮਝੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੈ ਅੰਤਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਵੰਤ ਕਹਾਵੈ ਜਿਨ ਮਰੈ ਬੋ ਜੁਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਵਾਵੈ ਤਿੰਨ ਸਮਾਨ ਕਾ ਸੰਗ ਨ ਜਾਵੈ ਬੋਲ ਲਸ਼ਕਰਮਾ ਅਨੁਖ ਉਪਰ ਕਰੇ ਆਸ ਫਲ ਭੀਤਰ ਤਾਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਈ ਜਾਏ ਪਸਮੰਤ ਕਿਸੈ ਨ ਵਧੈ ਆਪ ਅਹੰਕਾਰੀ ਧਰਮ ਰਾਜ ਕਰੇ ਕੁਵਾਰੀ ਗੁਰਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਿਨ ਨਾਨਕ ਤਿਰਕੈ ਪ੍ਰਵਾਨ ਕੂਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸਗਲੇ ਬਿਰ ਤਾਰੇ ਨਿਕ ਤਪੱਸਿਆ ਕਰੇ ਅਹੰਕਾਰ ਨਕ ਸੁਰ ਫਿਰ ਅਵਤਾਰ ਨਿਕ ਜਿਤਨ ਕਰਾ ਤੁਮ ਨਹੀਂ ਦਰਵੈ ਹਰ ਦਰ ਗਹਿ ਕਹੁ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਂਜਾ ਕਾਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗਰਬ ਜੁਨ ਮੈਂ ਫਿਰਤਾ ਜਬ ਧਾਰੈ ਕੁ ਬੈਰੀ ਮੀਤ ਤਬ ਲਗਨੇ ਚੁਨਾ ਹੀ ਚੀਤ ਜਬ ਲਗ ਮੁਖ ਮਗਨ ਸੰਗਵਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਕਹੁ ਛੁਟੈ ਸੈਸ ਕੱਟੇ ਲੱਕ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੋਰਾ ਜੈ ਸੁਪਨ ਮਨੋਰਥ ਬਿਰਥੇ ਸਭ ਕਰ ਜੈ ਨਾਮ ਰੰਗ ਸਰਬ ਸੁਖ ਹੋਏ ਬਿੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੇ ਹਾਥ ਕਾ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਛ ਕਿਨੋ ਸੋ ਆਪਣਾ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੇ ਕਰੇ ਵਿਵੇਕ
ਆਪੇ ਕਾਪੇ ਅਨੇਕ ਮਰੇ ਨ ਵਿਨਸਿਆ ਵੈ ਨ ਜਾਏ ਨਾਮ ਸਦੀਰਿਆ ਸਮਾਇਆ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂ ਆਪਣ ਵਿਸਥਾਰ ਸਭ ਕੁਛ ਉਸਕਾ ਕਰਨੇ ਔਰ ਉਸਤੇ ਭਿਨ ਕਹੋ ਕਿ ਜੋ ਥਾਂ ਥਨੰ ਤਰੀਕੈ ਸੋਏ ਆਪਣੇ ਚਲਤਾਪ ਕਰਨੇ ਹਾਰ ਕਵਿਤ ਕਰੇ ਰੰਗ ਆਪ ਹਾਰ ਮਨ ਮੈਂ ਅਮਨ ਆਪਣੇ ਮਾਈ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਗਿਆਨੀ ਸੱਚ ਸੱਚ ਸਤ ਸਭ ਕਿਨਾ ਕੂੜ ਮਧਿ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਪਰ ਸੁਣੀ ਸ਼ਰਵਣ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਭਰੈ ਸੋਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖ ਨਾਰ ਜਾ ਕਟੈ ਸੰਤ ਕੈ ਦੁਖਨ ਜਮਤੇ ਨੀ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਈ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗ ਜੁਨ ਲਵੈ ਸੰਤਨ ਕਹਿ ਦੁਖਨ ਸਰਬ ਜੁਨ ਪਾਏ ਸੰਤ ਕਹਿ ਦੁਖਨ ਤ੍ਰਿਗ ਜੁਨ ਕਿਰਮਾਏ ਸੰਤਨ ਕਹਿ ਦੁਖਨ ਸੁਸਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਚਲੈ ਸੰਤ ਕਹਿ ਦੁਖਨ ਤੇ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਵ ਕੂ ਨਾਏ ਨਾਨ ਸੰਤ ਭਾਵੈ ਥਾਂ ਭੀ ਗਤ ਪਾਏ ਸੰਤ ਕਹਿ ਨਿੰਦਕ ਮਾਂ ਤਤਾਈ ਸੰਤ ਕਾ ਨਿੰਦਕ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੇਨ ਸੰਤ ਕੇ ਨਿੰਦਕੋ ਸਰਵ ਰੋਗ ਸੰਤ ਕੇ ਨਿੰਦਕੋ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਉਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗ ਗਏ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਇੰਟਾਓ ਨਾਨ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਨ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਚ ਨਾਹੀ ਆਪਣ ਬੀਜ ਆਪੇ ਹੀ ਕਾਏ ਸੰਤ ਕੇ ਦੁਖੀ ਗਵਰਨ ਰਾਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਭਾਰ ਸੰਤ ਕਾ ਦੁਖੀਓ ਬਿਲ ਲਾਏ ਜਿਉਂ ਜਲ ਵਿਹੁ ਮਛਲੀ ਤਿਲ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵ ਗਿੰਦ ਨਹੀਂ ਤ੍ਰਾਪੈ ਸੰਤ ਕਾ ਦੁਖੀ ਛੁੱਟੈ ਕੇਲਾ ਜਿਉਂ ਬਾੜ ਦਿਲ ਖੇਤ ਮਾਹੀ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕੈਤ ਕਿਰਤ ਨਿੰਦਕ ਕਾ ਧੁਰ ਹੀ ਪਇਆ ਨਾਨਕ ਜੋਤ ਜੁ ਭਾਵੈ ਸੋਈ ਥਇਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸੋ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੁਖ ਨ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪੈ ਕਿਰਤ ਨ ਮਿੱਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਗੜ ਦਿਸ ਕੇ ਉਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸੁਧ ਕਰੋ ਦਿਨ ਰਾਤ ਤਿਸੈ ਧਿਆਉ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲਾਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਦਿਸ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋ ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨਾ ਦਰਸ਼ਨ ਲਾਗੈ ਆਏ ਮਾਰੈ ਰਾਖੇ ਕੁਆ ਮਾਨੁ ਕਹਿ ਕਿਛੁ ਨਾਹੀ ਹਾ ਤਿਸਕਾ ਹੁਕਮ ਬੂ ਸੁਖੋਇ ਜਿਸਕਾ ਨਾਮ ਰਖੰਡ ਪੁਰੋਇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਈ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਮ੍ਰਿਤ ਪੀ ਉਸਦਾ ਸੁਹੇਲਾ ਕਰ ਲਹਿ ਜੀਉ ਨਾਨੁ ਪੇਟਾ ਗੁਰੂ ਕਾ ਰੰਗ ਸਾਹ ਸੰਗ ਬਿਨ ਸਹਿ ਸਤਸੰਗ ਚਰਨ ਚਲੋ ਮਾਰੂ ਗੋਬਿੰਦ ਮਿਟੈ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਪੂਜਨ ਮੱਥਾ ਬਿੜ ਭਾਗੀ ਤੇ ਜਨ ਜਗ ਮਾਹੀ ਸੁਧਾ ਸੁਧਾਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇਤਨ ਮੰਤ ਗਣੀ ਸੰਸਾਰ ਮੰਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕੋ ਏਕ ਏਕ ਪਛਾਨੈ ਤੁਤ ਗੇ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਜੈ ਤਿਸ ਕੀ ਜਾਨੋ ਤਿਸ ਨ ਬੁਝੈ ਸਾਧ ਸੰਗ ਹਰ ਹਰ ਜਿਸ ਕਹਿਤ ਹਰ ਸਰਵ ਰੋਗ ਕਾ ਹਰ ਜਨ ਰਹਿਤ ਸਾਧ ਸੰਗ ਹਰ ਹਰ ਜਿਸ ਕਹਿਤ ਸਰਵ ਰੋਗ ਤਿਉ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਿਸ਼ਟ ਮੈਂ ਸੋਈ ਨਿਰਵਾਦ
ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਖੱਟੀ ਜਮ ਕੀ ਫਾਸਾ ਅਪਾਰ ਬ੍ਰਹਮ ਕੀ ਜਿਸਮਨ ਭੂਕ ਨਾਨਕ ਤਿਸੈ ਨ ਲਾਗੈ ਦੂਖ ਜਿਸ ਕੋ ਹਰ ਪ੍ਰਮੰਚ ਤੇ ਆਵੈ ਸੋ ਸੰਤ ਸੁਹੇਲਾ ਨਹੀਂ ਜੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾਥੈ ਸਾਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਸ ਸੋ ਦਸ ਸੋ ਦਸੀ ਜਿਆ ਗੁਰ ਪ੍ਰਸਾਦਾ ਸਭ ਉਜਿਆ ਜਬ ਦੇਖੂੰ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿ ਜਨਮੈ ਨੈ ਕਿਛੁ ਮਰੈ ਆਪਣ ਚਲਤਾ ਭੀ ਕਰੈ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗ ਤ੍ਰਿਸ਼ਟਾ ਪੁਤਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਤਾਰਿਓ ਬ੍ਰਹਿਮੰਡਲ ਕਪੇ ਪੁਰਖ ਪ੍ਰਤਾਪਾ ਵਿਚ ਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੂ ਸੁਭਾਵੰਤ ਸਗਲ ਸੰਸਾਰ ਦ੍ਰਹਿ ਤਿਨਵੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇ ਲੈ ਕਿਰਪਾਲ ਗੁਰ ਕਾ ਸਭ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਿੜ ਭਾਗੈ ਨਾਮ ਜਪਤ ਪਾਵੈ ਬਿਸ਼ਰਾਮ ਨਾਨਕ ਤਿਨ ਪੁਰਖੋਤਮ ਕਰਮਾਨ ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਇ ਕਰਨੈ ਹਰ ਪਛਾਣੈ ਸੋਇ ਪ੍ਰਭ ਕਾ ਕੀਆ ਜਨਮੀ ਟਿਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਇ ਸਮਾਇਓ ਸੁਖ ਨਿਧਾਨ ਨੂੰ ਬਨਿਆਇ ਆਪਸ ਕੋ ਆਪ ਦਿਨ ਮਾਨੁ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸੁ ਪ੍ਰਾਣੀ ਲੋਚੈ ਕੋਏ ਇਸ ਵੇ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾ ਸਭ ਕਿਛ ਤਿਸਕਾ ਦੀਆ ਤਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਾਤਾਰ ਕਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਜੋ ਪਾਖਾਨਾ ਚੜਤਰੈ ਪ੍ਰਾਣੀ ਗੁਰਚਰਨ ਲਗਤ ਨਿਸ਼ਠਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਉ ਦਾਨ ਮੈਂ ਮਾਰਗ ਪਾਵੈ ਤੇ ਸਾਧੂ ਸੰਗ ਮਿਲ ਜੋਤ ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਤ ਸਹਿ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਗਾਹੇ ਫਿਰਿਆ ਜਾਨ ਕੌਣ ਵਸਤਾਈ ਤੇਰੇ ਸੰਗ ਲਪਟਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਛੇਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਓ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਕੇ ਸੰਤੈ ਸੰਚਾਲ ਅਵਰ ਤਿਆਗ ਵਿਕਿਆ ਜੰਜਾਲ ਧੰਨ ਧੰਨ ਕਹਿ ਸਭ ਕੋਏ ਮੁਖੂ ਜਲਾਰ ਦਰ ਗੈ ਸੋਏ ਹੋ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਕੇ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰ ਹੋਈ ਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਿਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਨਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਛ ਇਸਕਾ ਕਰਨਾ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀਤ ਭਗਤ ਭਗ ਸੁਣੀਐ ਤਿਹ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸੱਚੀ ਦਿਰ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਕ ਨ ਰੰਗ ਕੇ ਛਤਰ ਗੁਣ ਤੇ ਪ੍ਰਭਿੰਨ ਤਿਸ ਹੇ ਬੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮੈ ਰਾਖ ਮਾਨੁ ਕੀ ਤੂ ਪ੍ਰੀ ਤਿਆਗ ਤਿਸ ਤੇ ਪਰ ਨਾਹੀ ਕਿਛ ਕੋਏ ਸਰਨ ਅੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਮਨ ਹੋ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤ੍ਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨਗਰੂ ਮੰਗਲ ਸਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ
ਤਪ ਮੈਂ ਤਪੇਸ਼ਰ ਗ੍ਰਿਸ਼ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਅਨੰਤ ਸੁਰੂ ਕਾ ਕਿਨੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਿੰਦਾ ਸੁਨਾਮ ਧਿਆ ਵੈਸੇ ਤਿਉ ਗੁਣ ਮੈਂ ਜਾ ਕੋ ਪਰਮਾਏ ਜਿਨ ਮਰੈ ਫਿਰ ਆਵੈ ਜਾਏ ਉਚਨੀ ਤਿਸਕੇ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੈ ਇਕ ਰੰਗ ਨਾਨਾ ਬਿਧ ਕਿਨੋ ਵਿਸਥਾਰ ਪ੍ਰਭ ਮਨਾਸੀ ਕੰਕਾਰ ਨਾਨਾ ਸਦ ਕਰੇ ਕਿਨ ਬਾਹੇ ਪੂਰੇ ਹੋ ਪੂਰਨ ਸਭ ਠਾਏ ਨਾਨਾ ਬਿਧ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ

ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਉਪਾਵ ਸਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਵਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰ ਟੁੱਟ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਔਖ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਤੂੰ ਹਰ ਕਹਿ ਨਾਏ ਦਾਸ ਜਿਸ ਧਾਵਤ ਆਵੈ ਠਾਏ ਤਾ ਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਇਆ ਸੋ ਭਗਤ ਪਾਇਆ ਤਮ ਪ੍ਰਗਾ ਸੋ ਤਿਤ ਕਰ ਜਾਏ ਬਸੈ ਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਅੰਮ੍ਰਿਤ ਅੰਜਨ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਪਾਵਨਾ ਛੂਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇ ਰਹਿ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਟੰਪ ਝੂਠ ਪਾਸਾਰੀ ਜਿੰਦੀ ਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂਲੇ ਏ ਆਨੇ ਭਗਤ ਬਿਨਾ ਬੋਡੂ ਬੇਸਿਆਨੇ ਹਰ ਕੀ ਭਗਤ ਕਰਹੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨਵਾਏ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੂ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਇ ਨਾਨੂ ਗੁਣ ਗਾਉ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸੁਜਾਏ ਹੋ ਮੈਂ ਬਿਖ ਫੈਲ ਹੋਏ ਚਿੰਤ ਬਸੈ ਸੁਖ ਨਾਲ ਸਾਸ ਗੁਰਾ ਸਰਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਕਿਸਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰਿਓ ਪ੍ਰਭਾਪ ਅਨਿਕ ਵਿਸਾਰ ਏਕ ਤੇ ਭਏ ਏਕ ਆਰਾਧ ਪ੍ਰਾਚਿਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੂੰ ਮੈਂ ਤੇ ਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਤਿਮ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀਨੋ ਸਦਾ ਨਿਹਾਲ
बंधन काट मुक्त जन भया, जन्म मरण दुख भ्रम गया। इच पुन्नी श्रद्धा सपूरी, राव रया सत्संग हजूरी। जिसका साथिन लिया मिलाए, नानक भगती नाम समाए। सो क्यों बिसरै जे काल न पाने, सो क्यों बिसरै जे किया जाने। सो क्यों बिसरै जन सब किछ दिया, सो क्यों बिसरै जे जीवन जिया। सो क्यों बिसरै जे अगन मै राखै, गुर प्रसाद को बिरला लाखै। सो क्यों बिसरै जे बिखते काढ़ै, जन्म जन्म का टूटा गाढ़ै। गुर पूरै तत है बुझाया, प्रभ अपना नानक जन त्याया।

ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪੈ ਏਕ ਆਪ ਵਿਸਥਾਰ ਜਾਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ।

सतनाम कर्ता पुरुष निरभउ निरवैर अकाल मूरत अजूनी सहभंग गुरप्रसाद जप आदि सच जुगाद सच है भी सच नानक होसी भी सच सोचै सोच न होवई जे सोची लखवार चुपै चुप न होवई जे लाए रहा लिवतार भुखिया भुख न उतरी जे बन्ना पुरिया पार सहस सियाणपां लख होहे तां इक न चलै नाल केव सचियारा होइयै केव कूड़ै तुटै पाल हुक्म रजाई चलना नानक लिखिया नाल हुक्मी होवन आकार हुक्म न कहया जाई हुक्मी होवन जी हुक्म मिलै वडियाई हुक्मी उत्तम नीच हुक्म लेख दुख सुख पाईया है इक ना हुक्मी बख्शीस एक हुक्मी सदा पवाईया है हुक्मै अंदर सब को बाहर हुक्म ना कोए नानक हुक्मै जे बुझै ता मैं कह ना कोए गावै को ताण होवै किसै ताण गावै को दात जानै निसाण गावै को गुण वडियाईयां चार गावै को विद्या विखम विचार गावै को साज करे तन खे गावै को जी लै फिर देह गावै को जापै दिसै दूर गावै को वेखै हादरा हदूर कथना कथी ना आवै तोट कथ कथ कथी कोटि कोट कोट देंदा ते लेंदे थक पाहे जुगा जुगंत्र खाही खाहे हुक्मी हुक्म चलाए राह नानक विगसै वे परवाह साचा साहिब साच नाए भाख्या भाउ अपार आख है मंग है देह देह दात करे दातार फेर के अगै रखियै जित दिसै दरबार मुहों के बोलन बोलियै जित सुन तरे प्यार अमृत वेला सच नाओ वटियाई विचार करमी आवै कपड़ा नदरी मोख दुआर नानक एवै जानियै सब आपे सचियार थापिया न जाए कीता ना होए आपे आप निरंजन सोए जिन सेव्या तिन पाया मान नानक गावियै गुणी निधान गावियै सुनियै मन रखियै भाव दुख पर हर सुख घर लै जाए गुरमुख नादं गुरमुख वेदं गुरमुख रहया समाई गुर ईसर गुर गोरख बर्मा गुर पार्वती माई जे हौ जाना आखा नाही कहना कथन न जाई गुरा एक देह बुझाई सब न जिया का एक दाता सो मैं विसर न जाई तीरथ नावा जे तिस पावा विण भाणे के नाए करी जेती सिरठ उपाई वेखा विण कर्मा के मिले लई मत विच रतन जवाहर माणिक जे एक गुर की सिख सुनी गुरा एक देह बुझाई सब ना जिया का एक दाता सो मैं विसर ना जाई जे जुग चारे आर जा होर दसोनी होए नवा खंडा विच जानिए नाल चले सब कोए चंगा नाउ रखाए कै जस कीरत जागले जे तिस नदर न आवई तवात न पुछै के कीटा अंदर कीट कर दोषी दोष धरे नानक निर्गुण गुण करे गुणवंतिया गुण दे तेहा कोई न सुजई जे तिस गुण कोई करे सुनाए सिद्ध पीर सुरनाथ सुनाए धरत तबल आकाश सुनाए दीप लो पाताल सुनाए पोहे न सकै काल नानक भगतां सदा विगास सुनाए दुख पाप का नास सुनाए ईसर ब्रह्मा इंद सुनाए मुख साला हनुमंद सुनाए जोग जुगत तन भेद सुनाए शास्त्र सिमरत वेद नानक भगतां सदा विगास सुनाए दुख पाप का नास
सुनाए सात संतोख ज्ञान, सुनाए अठ सठ का इशनान, सुनाए पढ़ पढ़ पावे मान, सुनाए लागे सहज त्यान, नानक भगतां सदा विगास, सुनाए दुख पाप का नास, सुनाए सारा गुणा की गाह, सुनाए सेख पीर पातशाह, सुनाए अंधे पावे राहो, सुनाए हाथ होवे असगाहो, नानक भगतां सदा विगास, सुनाए दुख पाप का नास, मन्ने की गत कही न जाए, जे को कहे पिछे पछुताए, कागद कलम न लिखण हार, मन्ने का बह करन विचार, ऐसा नाम निरंजन होए, जे को मन जाने मन कोए, मनै सुरत होवे मन बुद्ध, मनै सगल पवन की सुध, मनै मोहे चोटा ना खाए, मनै जम कै साथ ना जाए, ऐसा नाम निरंजन होए, जे को मन जाने मन कोए, मनै मार्ग ठाक ना पाए, मनै पत स्यों परगट जाए, मनै मग न चले पंथ, मनै धर्म सिति संबंध, ऐसा नाम निरंजन होए, जे को मन जाने मन कोए, मनै पावे मुख द्वार, मनै परवार साधार, मनै तरै तारे गुर सिख, मनै नानक पवै ना भिखो, ऐसा नाम निरंजन होए, जे को मन जाने मन कोए, पंच परवान पंच प्रधान, पंचे पावा है दरगह मान, पंचा सोह दर राजान, पंचा का गुर एक त्यान, जे को कहे करे विचार, करते कह करण नाही सुमार, तौल धर्म दया का पूत, संतोख थाप रखिया जिन सूत, जे को बुझै होवै सचियार, तवलै उपर केता पार, धरती होर परै होर होर, तिस ते पार तलै कवण जोर, जी जात रंगा के नाव, सबना लिखिया बुड़ी कलाम, एहो लेखा लिख जाणै कोए, लेखा लिखिया केता होए, केता ताण सवाले हो रूप, केती दात जाने कौन कूत, कीता पसाओ एको कवाओ, तिस ते होए लख दरियाओ, कुदरत कवण कहा विचार, वारिया न जावा एक वार, जो तुद पावे साई पलीकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रह उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवण कहा विचार, वारिया न जावा एक वार, जो तुद पावे साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गाल वड हत्या कमाहे, असंख पापी पाप कर जाहे, असंख कूड़े यार कूड़े फेराहे, असंख मलेश मल पख खाहे, असंख निंदक सिर करहे पार, नानक नीच कहे विचार, वारिया न जावा एक वार, जो तुद पावे साई पलीकार, तू सदा सलामत निरंकार, असंख नाव असंख थाव, अगम अगम असंख लो, असंख काहे सिर भार होए, अखरी नाम अखरी सलाह, अखरी ज्ञान गीत गुण गाह, अखरी लिखण बोलण बाण, अखरा सिर संजोग वखाण, जिन ए लिखे तिस सिर नाहे, जिव फुरमाए तेव तेव पाहे, जेता कीता तेता नाहो, विण नावै नाही को थाओ, कुदरत कवण कहा विचार, वारिया न जावा एक वार, जो तुद पावे साई पलीकार, तू सदा सलामत निरंकार,
ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਪੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੇ ਤੁਲ ਨ ਹੋਵਨੀ ਜੇ ਤਿਸ ਮਨ ਹੁਨਾ ਵਿਸਰਾ ਹੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਕੇਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰਹਿ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੇਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੇਤੇ ਆਖੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕ ਹੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਐ ਸਿਰ ਗਾਵਾ ਰਾਂਗਾ ਵਾਰ
ਸੋ ਦਰ ਕਿਹਾ ਸੋ ਘਰ ਕਿਹਾ ਚਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਹਾਰੇ ਸਹੀ ਤੁਧੁਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਚਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸੋ ਤਿਸੈ ਆਦੇਸੋ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਵਾਂ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ
ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸੋ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸੋ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸੋ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸੋ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੂਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਾਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਾਰ ਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ

ਵਿਣ ਸਤਿਗੁਰ ਮੁਕਤ ਨ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ।

ਵਾਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੁ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜਹੁ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਾਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੈ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨਹੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੇ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਰਾਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ, ਕਹੇ ਨਾਨਕ ਇਹ ਨੇਤਰ ਅੰਨ ਦੱਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚੈ ਸੁਣਨੇ ਨੂੰ ਪਠਾਏ, ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ, ਸੱਚ ਅਲਖ ਵੇਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸੱਚੈ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਦ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ। ਇਹੋ ਸੱਚਾ ਸੁਹਿਲਾ ਸੱਚੈ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵਹਿ,

ਬੋਲ ਜੀ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨ ਨਾ ਕੋ ਲਾਗੈ ਜਾਕੀ ਪ੍ਰਭ ਅਗੇ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਇ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਚਵਰ ਤਾਖਤ ਸ਼ਤਰ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦਾ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੋ ਮਹਾਰਾਜ ਜੀ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਵਸਤਰਾਂ ਦੀ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸੈਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ ਬਾਣੀ ਪੜ੍ਹਦਿਆਂ ਬਾਣੀ ਸਰਵਣ ਕਰਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰੋ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ
ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਦੇ ਵਿੱਚ, ਨਾਮ ਦਾ ਪ੍ਰਗਾਸ, ਦੁੱਖਾਂ ਦਾ ਨਾਸ, ਆਪਣੀ ਯਾਦ ਬਖਸ਼ਿਸ਼ ਕਰਨੀ ਮਹਾਰਾਜ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਮੀਡੀਆ ਦੇ ਰਾਹੀਂ ਆਪ ਜੀਆਂ ਦੀਆਂ ਯਾਦ ਵਿੱਚ ਜੁੜੀਆਂ ਨੇ, ਮਹਾਰਾਜ ਜੀ ਤਿੰਨਾਂ ਦੀ ਅਰਦਾਸ, ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ, ਵਿਦਿਆ ਦਾ ਦਾਨ, ਮਹਾਰਾਜ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ ਮਹਾਰਾਜ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਆਪਣੀ ਯਾਦ ਬਖਸ਼ਿਸ਼ ਕਰਨੀ, ਮਿਹਰ ਭਰਿਆ ਹੱਥ ਰੱਖ ਕੇ ਸਭ ਦਾ ਭਲਾ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਮਹਾਰਾਜ ਜੀ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ, ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਮਹਾਰਾਜ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ। ਅੜੇ ਸੋ ਝੜੇ ਤੇਰੀ ਸ਼ਰਨ ਪਰੇ, ਸੋ ਤਰੇ ਕਲਾ ਆਪ ਜੀਆਂ ਦੀ ਵਰਤੈ, ਸੁਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਓ ਜਾਚਿਤ ਇੱਕ ਸ਼ਰਣਾ ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਧੰਤਾ ਦੇ ਯੋਗ ਹੋ, ਜੋ ਆਪਣੇ ਕੰਮ ਧੰਦਿਆਂ ਵਿੱਚ ਸਮਾਂ ਨਿਕਾਲਦੇ ਹੋਏ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰੀਆਂ ਨੇ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਰਾਤੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਸੱਚੇ ਹੀ ਸਚਨ ਬੜਾ ਚੁਣਵਖ ਕਿਹੜੇ ਤੁਝ ਮਾਲਿਆ ਥਾਉ ਨਾ ਪਾਇਨ ਕੂੜ ਯਾਰ ਮੋਹ ਕਾਲੇ ਦੁਜ ਚਾਲਿਆ ਤੇਰੇ ਨਾ ਇਰ ਤੇ ਸਿਜਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ।

ਜੀਓ ਪਿੰਡ ਸਭ ਤੇ ਸਦਾ ਦੇਖਾ ਜਯਾ ਗਵਾਈ ਹੈ। ਜੇ ਲੋੜ ਹੈ ਚੰਗਾ ਆਪਣਾ ਕਰਪਨੋ ਨੀਚ ਦਾਈ ਹੈ। ਜੇ ਜਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈ ਹੈ। ਉਹ ਰਹਿ ਨਾ ਭਰੀਏ ਪਾਈਏ, ਉਹ ਰਹਿ ਨਾ ਭਰੀਏ ਪਾਈਏ।

ਹੋ ਮੈਂ ਇੱਧਰ ਕਰ ਜਾਂਦੇ ਹੋ।

ਥੋੜੀ ਸਿਵ ਕੀਤੀ ਸੰਤੋਖੇ ਜਿੰਨੀ ਸੱਚੋ ਸੱਚ ਧਿਆਇਆ ਓਨੀ ਮੰਦਾ ਪੈ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵਾ।

ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਏ। ਐਸੀ ਕਲਾ ਨਾ ਖੇਡੀਏ ਜਿਤ ਦਰਗਹ ਗਿਆ ਹਾਰੀਏ। ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਉਹ ਚੱਲੇ ਸੋ ਅੱਗੇ ਮਾਰੀਏ।

ਪੌੜੀ ਕੱਪੜ ਰੁੱਖ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਅਮਨ ਭਾਵ ਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨਾ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਖੁਸਮੇ ਕਾ ਮਹਿਲ ਪਾਏ ਸੀ ਖੁਸਮੇ ਭਾਵੇ ਸੋ ਕਰੇ।

ਪੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵਡਮੇਦ ਨੇ ਸਿਰੇ ਸਿਰ ਧੰਦਾ ਲਾਇੰਦਾ ਨਦਰੂ ਪੱਟੀ ਜੇ ਕਰੇ ਸੁਲਤਾਨਾ ਕਾਹੂ ਕਰਾਇੰਦਾ ਦਰਮੰਗਨ ਭੇਖ ਨਾ ਪਾਇੰਦਾ ਦਰਮੰਗਨ ਭੇਖ ਨਾ ਪਾਇੰਦਾ।

ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ। ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ। ਕਰ ਫੁਰਮਾਇ ਸਿਖਾਇਆ ਵੇਖ ਮੈਲ ਕਮਰਨ ਵਸਾਰਿਆ। ਜਰਿਆਈ ਜੋ ਬਨਹਾਰਿਆ ਜਰਿਆਈ।

ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ ਇਤਨੇ ਕੀਰਤਨ ਦੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ ਜੀ ਸੁਆਵ ਹੋਣਾ ਅੰਮ੍ਰਿਤ ਵੇਲੇ ਜੋ ਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਦੀ ਕਥਾ ਵਿਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਕੱਤਰ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਚੁੱਕਣ ਦੀ ਕਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

अहरन ज्यो सिर दे हस्ती ज्यो सिर ज्यो अंकस है।

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਦਾ ਸਤਿਗੁਰ ਜੀ ਦੇ ਹਜ਼ੂਰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਉਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਸ਼ਹਿਨਸ਼ਾਹ ਦੀ ਪਾਵਨ ਗੋਦੀ ਚ ਅੰਮ੍ਰਿਤਮਈ ਤੁਰਕੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੀਵੜ ਅਵਰ ਨ ਕੋਏ ਜਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦੇ ਅੰਮ੍ਰਿਤਮਈ ਇਸ ਖਜ਼ਾਨੇ ਵਿੱਚੋਂ ਤੁਰਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਘਰ ਦੇ ਕੀਤਿਆਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਉਪਰੰਤ ਗੁਰੂ ਪਾਤਸ਼ਾਹ ਵੱਲੋਂ ਅੰਮ੍ਰਿਤ ਵੇਲੇ ਗੁਰਸਿੱਖਾਂ ਦੇ ਨਾਮ ਤੇ ਜੋ ਪਹਿਲਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ। ਰੋਜ਼ਾਨਾ ਬਣੀ ਹੋਈ ਮਰਿਆਦਾ ਮੁਤਾਬਕ ਉਸ ਪਾਵਨ ਹੁਕਮ ਦੀ ਵਿਆਖਿਆ ਕਰਨ ਦਾ ਯਤਨ ਕਰਾਂਗੇ, ਕਿਉਂਕਿ ਗੁਰਬਾਣੀ ਤੇ ਗੁਰ ਇਤਿਹਾਸ ਦੋਵੇਂ ਸੋਮੇ ਨੇ ਜਿਨ੍ਹਾਂ ਤੋਂ ਜਗਿਆਸੂ ਨੇ ਸੇਧ ਲੈਣੀ ਹੈ, ਕੁਝ ਸਿੱਖਣਾ ਹੈ। ਇਸ ਤੋਂ ਪਹਿਲਾਂ ਕਿ ਮੈਂ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਨਮੁਖ ਪੇਸ਼ ਕਰਾਂ, ਕਿਉਂਕਿ ਜੂਨ 84 ਦੇ ਦਿੱਤੇ ਹੋਏ ਸੇਕ ਨੂੰ ਮੇਰਾ ਸਿੱਖ ਜਗਤ ਅਜੇ ਤੀਕ ਭੋਗ ਰਿਹਾ ਹੈ। ਇਹ ਪਹਿਲਾ ਸਪਤਾਹ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਹੈ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਕੌਮ ਦੀ ਇੱਜ਼ਤ ਅਣਖ ਦੀ ਖਾਤਰ ਆਪਾ ਕੁਰਬਾਨ ਕੀਤਾ। 3 ਜੂਨ ਨੂੰ, ਕਿਉਂਕਿ ਉਦੋਂ ਅਸੀਂ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਦੀ ਪੜ੍ਹਾਈ ਲਈ ਉੱਥੇ ਰਹਿੰਦੇ ਸਾਂ, ਕਿਉਂਕਿ 1 ਨੂੰ ਗੋਲੀ ਚੱਲੀ, 2 ਨੂੰ ਕਰਫਿਊ ਲੱਗੇ ਰਹੇ, ਅੰਦਰ ਸੰਸਕਾਰ ਹੋਏ ਗੁਰਸਿੱਖਾਂ ਦੇ। 3 ਤਰੀਕ ਨੂੰ 9 ਤੋਂ 12 ਤਰੀਕ ਜਿਹੜਾ ਉਹ ਕਰਫਿਊ ਵਿੱਚ ਖੁੱਲ ਸੀ ਤੇ ਅਸੀਂ ਆਪਣੇ ਸਾਥੀਆਂ ਨਾਲ ਯਤਨ ਕੀਤਾ ਵੀ ਚਲੋ ਹਾਲਾਤ ਵੇਖੀਏ, ਸੱਚੇ ਪਾਤਸ਼ਾਹ ਦੇ ਉਹਨਾਂ ਸਤਿਕਾਰ ਕਰਨ ਦਾ ਯਤਨ ਕਰੀਏ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਪੁਰਬ ਸੀ। ਇਸ ਭਾਵਨਾ ਨੂੰ ਲੈ ਕਰਕੇ ਅਸੀਂ ਅੰਦਰ ਗਏ, ਸਿੰਘ ਮੋਰਚਿਆਂ ਵਿੱਚ ਸਭਾਇਮਾਨ ਨੇ ਬੜੇ ਹਾਲਾਤ ਜਿਹੜੇ ਗੰਭੀਰ ਜਿਹੇ ਬਣੇ ਹੋਏ ਨੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਸਿੰਘ ਜੂਝ ਰਹੇ ਨੇ, ਬਾਹਰੋਂ ਘੇਰਾ ਪੈ ਰਿਹਾ। ਅਸੀਂ ਗੁਰਸਿੱਖਾਂ ਦੇ ਮੋਰਚਿਆਂ ਵਿੱਚ ਵੀ ਗਏ ਜਿੱਥੇ ਛੋਲਿਆਂ ਦੀਆਂ ਬੋਰੀਆਂ ਗੁਰਸਿੱਖਾਂ ਦੇ ਉਸ ਦ੍ਰਿੜਤਾ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਇਹ ਮੁੱਠੀ ਮੁੱਠੀ ਛੋਲਿਆਂ ਦੀ ਛੱਕ ਕੇ ਲੰਮੀ ਲੜਾਈ ਲੜਨ ਵਾਲੀ ਕੌਮ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਸੀਤਲ ਜੀ ਨੇ ਲਿਖਿਆ। ਕੋਲ ਪਾਣੀ ਦੀਆਂ ਆ ਦੁੱਧ ਵਾਲੀਆਂ ਵੱਡੀਆਂ ਕੈਨੀਆਂ ਜਿਨ੍ਹਾਂ ਸਿਲਵਰ ਜਿਹੇ ਦੀਆਂ ਜਿਹੜੀਆਂ ਹੁੰਦੀਆਂ ਨੇ, ਅਕਾਲ ਤਖ਼ਤ ਮੂਹਰਿਓਂ ਲੰਘੇ ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪੌੜੀਆਂ ਉੱਤਰ ਦੇ ਬਾਹਰ ਆਏ, ਫਤਿਹ ਵਲਾਈ, ਪੁੱਛਿਆ ਕੀ ਹਾਲਾਤ ਨੇ।
ਮਹਾਂਪੁਰਖਾਂ ਬਾਰੇ ਦਰਸ਼ਨਦਾਰੇ ਕਰਨੇ ਹੁਣ ਕਹਿਣ ਲੱਗੇ ਨਹੀਂ, ਅਜੇ ਅੱਧਾ ਪੌਣਾ ਘੰਟਾ ਹੁਣ ਲੰਘ ਜਾਣਾ, ਪ੍ਰੈਸ ਵਾਲੇ ਬੈਠੇ ਨੇ ਕੋਲ। ਖੈਰ ਅਸੀਂ ਮੋਰਚੇ ਵੇਖ ਕੇ ਬਾਹਰਾਂ ਕੁਝ ਸਾਨੂੰ ਪਤਾ ਵੀ ਕਰਫਿਊ ਖਤਮ ਹੋ ਜਾਣਾ, ਬਾਹਰ ਨਿਕਲਣ ਲੱਗੇ ਤੇ ਸਾਨੂੰ ਬਾਹਰ ਜਾਣ ਤੋਂ ਰੋਕਣ ਦਾ ਯਤਨ ਕੀਤਾ ਗਿਆ। ਫਿਰ ਕਰਫਿਊ ਸ਼ੁਰੂ ਹੋ ਗਿਆ, ਮਿਲਟਰੀ ਤੇ ਜਿਹੜੀ CRP ਦੋਵਾਂ ਦਾ ਤਬਾਦਲਾ ਹੋਣਾ ਸ਼ੁਰੂ ਹੋ ਗਿਆ। ਮਿਲਟਰੀ ਕਬਜ਼ਾ ਕਰਨ ਲੱਗ ਪਈ, CRP ਹਟਣ ਲੱਗ ਪਏ ਮੋਰਚਿਆਂ ਚੋਂ। ਸਾਹਮਣੇ ਘੰਟਾ ਘਰ ਤੋਂ ਅਸੀਂ ਬਾਹਰ ਨਾ ਨਿਕਲ ਸਕੇ, ਲੇਕਿਨ ਯਤਨ ਕੀਤਾ ਕਿਉਂਕਿ ਵਾਕਫ ਸਾਂ ਅਸੀਂ ਸ਼ਹੀਦਾਂ ਵਾਲਾ ਜਿਹੜਾ ਉਹ ਪੁਰਾਣਾ ਅੰਦਰਲੀ ਗਲੀ ਉੱਧਰਲੀ ਅਸੀਂ ਬਾਹਰ ਜਦੋਂ ਗਏ ਚੌਕ 'ਚ ਉੱਥੇ ਬੜੇ ਡਾਂਗ ਖੜਕੇ ਵਰਦੀਆਂ ਵਰਾਉਂਦੀਆਂ ਵਿੱਚ ਉੱਥੋਂ ਅਸੀਂ ਨਿਕਲ ਗਏ। ਜਿਹੜਾ ਅੰਦਰ ਰਹਿ ਗਿਆ ਉਹ ਰਹਿ ਗਿਆ, ਕਿਉਂਕਿ ਬੜੀ ਸੰਗਤ ਉਦੋਂ ਬਹੁਤ ਸੀ ਅੰਦਰ ਸ਼ਹੀਦੀ ਪੁਰਬ ਕਰਕੇ। ਬਸ ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਪਾਤਸ਼ਾਹ ਜੀ ਦੇ ਸਾਨ ਸਜੂਰ ਸ਼ਹੀਦੀ ਪਾਉਂਦਾ ਸੀ ਉਹਨਾਂ ਸ਼ਹੀਦੀ ਪਾ ਲਈ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਸਮਰਪਿਤ ਸਾਰਾ ਹਫ਼ਤਾ ਕੀਤਾ ਹੋਇਆ। ਮੈਂ ਉਸ ਪਾਸੇ ਬਹੁਤਾ ਸਮਾਂ ਨਾ ਲਵਾਂ ਕਿਉਂਕਿ ਸਮੇਂ ਸਮੇਂ ਵਿਚਾਰ ਕਰਾਂਗੇ, ਅਗਲੇ ਦਿਨਾਂ ਵਿੱਚ ਖੁੱਲ੍ਹੀਆਂ ਵਿਚਾਰਾਂ ਹੋਣੀਆਂ ਨੇ। ਇੱਕ ਵਾਰ ਸਾਰੇ ਕੋਟਾਨ ਕੋਟ ਪ੍ਰਣਾਮ ਉਹਨਾਂ ਪਾਵਨ ਸ਼ਹੀਦਾਂ ਨੂੰ ਕਰੀਏ ਜਿਨ੍ਹਾਂ ਨੇ ਇਤਿਹਾਸ ਨੂੰ ਨਵੇਂ ਸਿਰ ਤੋਂ ਸਿਰਜ ਕੇ ਅਤੇ ਕੌਮ ਦੀ ਅਣਖ ਅਤੇ ਗੈਰਤ ਨੂੰ ਜਗਾਉਣ ਦੀ ਜ਼ੁਰਤ ਵਿਖਾਈ। ਗੁਰੂ ਪਾਤਸ਼ਾਹ ਰਹਿਮਤ ਕਰੇ, ਕੋਟਾਨ ਕੋਟ ਪ੍ਰਣਾਮ ਹੈ। ਹੁਣ ਪਾਵਨ ਸ਼ਬਦ ਜਦੋਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਦੇ ਤੌਰ 'ਤੇ ਬਖਸ਼ਿਸ਼ ਕੀਤਾ ਹੈ। ਇੱਕ ਪਾਵਨ ਵਚਨ ਯਾਦ ਰੱਖਣ ਯੋਗ ਹੈ, ਇੱਕ ਹੁੰਦਾ ਹੁਕਮ ਅਤੇ ਇੱਕ ਹੁੰਦੀ ਹੈ ਸਿੱਖਿਆ। ਹੁਕਮ ਉਹ ਜੋ ਟਾਲਿਆ ਨਹੀਂ ਜਾ ਸਕਦਾ, ਜੋ ਮੰਨਣਾ ਹੀ ਪੈਣਾ। ਗੁਰੂ ਉਪਦੇਸ਼ ਕਰਦਾ ਹੈ, ਹੁਕਮ ਹੁੰਦਾ ਜਿਹੜਾ ਟਾਲਿਆ ਨਹੀਂ ਜਾ ਸਕਦਾ। ਹੁਕਮ ਨੂੰ ਟਾਲਿਆ ਜਾਏ ਤੇ ਉਹਦੀ ਸਜ਼ਾ ਮਿਲਦੀ ਹੈ। ਬਾਦਸ਼ਾਹ ਵੱਲੋਂ ਹੁਕਮ ਹੁੰਦਾ, ਸਰਕਾਰਾਂ ਵੱਲੋਂ ਹੁਕਮ ਹੁੰਦੇ ਨੇ, ਅਫਸਰਾਂ ਵੱਲੋਂ ਹੁਕਮ ਹੁੰਦੇ ਨੇ, ਨਿਰੰਕਾਰ ਦਾ ਹੁਕਮ ਹੁੰਦਾ ਹੈ। ਹੁਕਮੇ ਜੰਮਣਾ, ਹੁਕਮੇ ਮਰਨ ਵਾਲੀ ਬਾਤ ਨਹੀਂ ਟਾਲਿਆ ਜਾ ਸਕਦਾ, ਸਾਡੇ ਵਾਸਤੇ ਬਾਤ ਨਹੀਂ। ਲੇਕਿਨ ਗੁਰੂ ਉਪਦੇਸ਼ ਕਰਦਾ, ਉਪਦੇਸ਼ ਦਾ ਮਤਲਬ ਹੁੰਦਾ ਹੈ ਭਈ ਗੁਰੂ ਨੇ ਕਹਿ ਦਿੱਤਾ, ਕਿਸੇ ਨੇ ਮੰਨ ਲਿਆ ਉਹਦੀ ਮਰਜ਼ੀ, ਨਹੀਂ ਮੰਨਿਆ ਨਾ ਮਰਜ਼ੀ। ਗੁਰੂ ਕਾਰਜ ਪਈ ਸੀ ਜਾਂ ਨਹੀਂ ਸੀ ਮੰਨਿਆ, ਉਹਨੇ ਕਿਹੜਾ ਕੀਰਤਨ ਨਹੀਂ ਸੁਣਿਆ, ਕਿਹੜੀ ਸ਼ਬਦ ਦੀ ਵਿਆਖਿਆ ਨਹੀਂ ਸੁਣੀ, ਕਿਹੜੀ ਗਾਣੀ ਨਹੀਂ ਸੁਣੀ। ਲੇਕਿਨ ਜਦੋਂ ਸੁਣਨ ਵਾਲੇ ਤੇ ਮਨਸਰ ਹੈ ਨਾ ਗੁਰੂ ਦੇ ਉਪਦੇਸ਼ ਦੇ, ਤਾਂ ਮੰਨਣ ਵਾਲਾ, ਸੁਣਨ ਵਾਲਾ ਮੰਨਦਾ ਕਿ ਨਹੀਂ ਮੰਨਦਾ। ਹਾਂ, ਜਿਨ੍ਹਾਂ 'ਤੇ ਰਹਿਮਤ ਹੋ ਜਾਂਦੀ ਹੈ ਉਹ ਗੁਰੂ ਕੇ ਪਾਵਨ ਸ਼ਬਦ ਨੂੰ ਹੁਕਮ ਸਮਝ ਕੇ, ਹੁਕਮਨਾਮਾ ਸਮਝ ਕੇ ਸਤ ਸਤ ਕਰਕੇ ਮੰਨਦੇ ਨੇ, ਇਸੇ ਲਈ ਹੁਕਮਨਾਮਾ ਕਿਹਾ ਜਾਂਦਾ। ਗੁਰੂ ਕਾ ਹੁਕਮ ਹੈ, ਸਿੱਖ ਲਈ ਮੰਨਣ ਯੋਗ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਅੱਜ ਦੇ ਪਾਵਨ ਸਲੋਕ ਅੰਦਰ ਇਹ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ, ਜਿਨ੍ਹਾਂ ਦੀ ਘਾਲਣਾ ਬਹੁਤ ਹੈ, ਜਿਨ੍ਹਾਂ ਨੇ ਇੱਕ ਵੱਡੀ ਉਮਰ ਬਤੀਤ ਕੀਤੀ ਹੈ ਗੁਰੂ ਤੋਂ ਬਿਨਾਂ, ਲੇਕਿਨ ਟੁੱਬ ਲੱਗੀ, ਜਗਾਇਆ, ਕਿਸੇ ਉਪਦੇਸ਼ ਦਿੱਤਾ, ਚੇਚੇ ਤੌਰ 'ਤੇ ਕਥਾ ਕੀਰਤਨ ਨਹੀਂ ਸ਼ਰਵਣ ਕੀਤੀ, ਪਤਾ ਲੱਗਿਆ ਮੈਂ ਗੁਰੂ ਨਾਨਕ ਨੂੰ ਮਿਲਾ ਨਹੀਂ। ਘਰ ਵਿੱਚ ਇੱਕ ਬੱਚੀ ਰੁਟੀਨ ਨਾਲ ਘਰ ਦਾ ਕੰਮ ਕਰਦੀ ਹੈ, ਦੁੱਧ ਰਿੜਕਦੀ ਹੈ, ਬਾਣੀ ਪੜ੍ਹਨ ਲੱਗੀ, ਇਸ ਬਜ਼ੁਰਗ ਦੇ ਕੰਨੀ ਪਈ, ਖਿੱਚ ਪਈ, ਬੜੀ ਰਸਮਈ ਕੋਈ ਬਾਣੀ ਪੜ੍ਹੀ ਜਾ ਰਹੀ ਹੈ, ਕੋਈ ਰਸਮਈ ਨਾਦ ਕੀਤਾ ਜਾ ਰਿਹਾ ਹੈ, ਤੇ ਉਹਦੇ ਕੋਲੋਂ ਪੁੱਛ ਲਿਆ ਕਿਹਦੀ ਬਾਣੀ, ਤੇ ਉਹਨੇ ਫਿਰ, ਕਿਉਂਕਿ ਨੂੰਹ ਰਾਣੀ ਹੈ ਭਰਾ ਦੀ ਨੂੰਹ ਤੇ ਆਪਣੀ ਨੂੰਹ, ਬੀਬੀ ਅਮਰੋ ਜੀ ਦੀ ਮੁਖਾਰਬਿੰਦ ਤੋਂ ਸ਼ਰਵਣ ਕੀਤਾ ਸੀ। ਬਸ ਐਸੀ ਖਿੱਚ ਪਈ, ਇਹ ਬੇਟਾ ਮੈਨੂੰ ਉਸ ਗੁਰੂ ਨਾਲ ਮਿਲਾ ਤੇ ਸਹੀ ਜਿਹਦੀ ਇਹ ਬਾਣੀ ਹੈ। ਹੁਣ ਘਰ ਦਾ ਕੰਮ ਕਰਦਿਆਂ ਕਰਦਿਆਂ ਜੇ ਸਾਡੇ ਕਿਰਤ ਵਿੱਚ ਨਿਰੰਕਾਰ ਦੀ ਬਾਣੀ ਹੈ, ਹੁਕਮ ਹੈ, ਤੇ ਪ੍ਰਚਾਰ ਕਰਨ ਦੀ ਲੋੜ ਨਹੀਂ, ਆਪੇ ਪ੍ਰਚਾਰ ਹੋ ਜਾਂਦਾ। 70-72 ਸਾਲ ਦੀ ਉਮਰ 'ਚ ਗੁਰੂ ਘਰ ਆਉਂਦੇ ਨੇ, ਤੇ ਇਹ ਗੱਲ ਯਾਦ ਰੱਖਣ ਯੋਗ ਹੈ
ਕਿ ਉਮਰ ਦਾ ਕੋਈ ਤਕਾਜ਼ਾ ਨਹੀਂ, ਪਤਾ ਨਹੀਂ ਕਿਹੜੇ ਟਾਈਮ ਮੋੜਾ ਪੈ ਜਾਣਾ। ਅਸੀਂ ਬਹੁਤੀ ਵਾਰੀ ਕਹਿ ਦਿੰਦੇ ਜੀ ਹੁਣ ਅੱਗੇ ਜਾ ਕੇ ਅੰਮ੍ਰਿਤ ਛਕਾਂਗੇ, ਵੇਖੀ ਜਾਏਗੀ ਜੀ। ਨਹੀਂ ਭਾਈ ਗੁਰਸਿੱਖਾ, ਜਿੱਦਣ ਚੋਟ ਵੱਜ ਗਈ ਨਾ, ਜਿੱਦਣ ਅੰਦਰ ਖਿੱਚ ਪੈ ਗਈ, ਅੰਦਰ ਤੀਰ ਗੁਰੂ ਕੇ ਸ਼ਬਦ ਦਾ ਵੱਜ ਗਿਆ, ਉਹ ਕਿਤੇ ਨੂੰ ਵੱਜ ਸਕਦਾ? ਕਿਸੇ ਦੀ ਕਰਨੀ ਵੇਖ ਕੇ ਵੱਜ ਸਕਦਾ ਹੈ, ਗੁਰੂ ਕਾ ਸ਼ਬਦ ਸੁਣ ਕਰਕੇ ਵੱਜ ਸਕਦਾ ਹੈ, ਕੀਰਤਨ ਸ਼ਰਵਣ ਕਰਕੇ ਵੱਜ ਸਕਦਾ, ਮੋਬਾਈਲ ਤੋਂ ਕੀਰਤਨ ਸੁਣਦਿਆਂ ਸੁਣਦਿਆਂ ਵੱਜ, ਕਿਤੇ ਵੀ ਜਦੋਂ ਸੁਰ ਤੇ ਸ਼ਬਦ ਦਾ ਸੁਮੇਲ ਹੋ ਗਿਆ ਤੇ ਸਭ ਕੁਝ ਤਰ ਗਿਆ। ਐਸੇ ਗੁਰੂ ਘਰ ਗਏ ਤੇ ਫੇਰ ਨਹੀਂ ਮੁੜੇ ਵਾਪਸ। ਕੁੜਮਾ ਚਾਰ ਹੀ ਹੈ, ਕਹਿਣ ਵਾਲੇ ਨੇ ਬਥੇਰਾ ਕੁਝ ਕਿਹਾ, ਪਰ ਸੇਵਾ ਵਿੱਚ ਲੱਗ ਗਏ, ਕਿਉਂਕਿ ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਗਤੀ ਨਹੀਂ। ਇੱਕ ਚੇਤਾ ਰੱਖਿਓ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਨਾਮ ਦੀ ਗੱਲ ਹੈ, ਨਾਮ ਦੀ ਵਿਚਾਰ ਹੈ। ਸਮੁੱਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਸਿਧਾਂਤ, ਜਿੰਨਾ ਫਲਸਫਾ ਹੈ, ਜਿੰਨਾ ਹੁਕਮ ਹੈ, ਜਾਂ ਤਾਂ ਨਾਮ ਜਪਣ ਦੀ ਪ੍ਰੇਰਨਾ ਹੈ, ਅਤੇ ਨਾਮ ਜਪਣ ਨਾਲ ਜਿਹੜੇ ਜਿਹੜੇ ਸੁੱਖ ਪ੍ਰਾਪਤ ਹੁੰਦੇ ਨੇ, ਜਿਹੜਾ ਜਿਹੜਾ ਆਨੰਦ ਪ੍ਰਾਪਤ ਹੁੰਦਾ ਉਹਦਾ ਜ਼ਿਕਰ ਹੈ, ਅਤੇ ਜਾਂ ਨਾਮ ਨਾਲ ਟੁੱਟੀਆਂ ਕਿਹੜੀਆਂ ਕਿਹੜੀਆਂ ਘਾਟਾਂ ਪੈਂਦੀਆਂ, ਕਿਹੜੇ ਕਿਹੜੇ ਤੋਟੇ ਆਉਂਦੇ ਨੇ, ਕੀ ਵਿਪਤਾਵਾਂ ਪੈਂਦੀਆਂ ਨੇ, ਕਿਵੇਂ ਸਹਿਮਾਂ ਅਤੇ ਸਹਿਜ ਪੈਂਦਾ ਹੈ, ਉਹਦਾ ਜ਼ਿਕਰ। ਬਸ ਇੰਨਾ ਕਿ ਨਾਨਕ ਕਰਕੇ ਵੱਲਾਂ, ਮੂੰਹ ਵਿੱਚੋਂ ਨਿਰੰਕਾਰ ਦੇ ਸਿਮਰਨ ਨਾਲ ਐਸੀ ਬਿਰਤੀ ਬਣੀ, ਉੱਠਤ ਬੈਠਤ ਸੋਭ ਨਾਮ ਦੀ ਅਵਸਥਾ ਬਣ ਗਈ। ਇਸ ਬਿਰਧ ਅਵਸਥਾ 'ਚ 12 ਸਾਲ ਸੇਵਾ ਕਹਿੰਦੇ ਕੀਤੀ। ਮੈਂ ਵਿਸਤਾਰ 'ਚ ਨਹੀਂ ਜਾਣਾ, ਕਿਉਂਕਿ ਉਹ ਗੁਰਪੁਰਬ 'ਤੇ ਇਹੋ ਜਿਹੀਆਂ ਗੱਲਾਂ ਸਰਵਣ ਕਰਦੇ ਹੀ ਹੋ। ਸਿਰਫ ਇੱਕ ਇਸ਼ਾਰਾ ਦੇਣਾ ਹੈ ਕਿ ਜਿਸ ਦਿਨ ਸੇਵਾ ਸੰਪੂਰਨ ਹੋ ਗਈ, ਸੰਪੂਰਨ ਉਦੋਂ ਹੁੰਦੀ ਜਦੋਂ ਗੁਰੂ ਨੂੰ ਪਾ ਜਾਈਏ। ਜੇ ਗੁਰੂ ਨੂੰ ਪਾਈ ਨਹੀਂ, ਨਹੀਂ ਗੱਲ ਬਣਨੀ। ਕਿਸੇ ਆ ਕੇ ਸੁਨੇਹਾ ਦਿੱਤਾ, ਹੇ ਸੱਚੇ ਪਾਤਸ਼ਾਹ, ਹੇ ਮੇਰੇ ਮਾਲਕ, ਤੇਰਾ ਅੱਜ ਸੇਵਕ ਬਾਬਾ ਅਮਰਦਾਸ ਜਲ ਲੈਣ ਗਿਆ, ਮੀਂਹ ਹਨੇਰੀ ਕਰਕੇ ਖੱਡੀ ਵਿੱਚ ਡਿੱਗ ਪਿਆ। ਬਸ ਇੰਨਾ ਪਾਵਨ ਬਚਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰਵਣ ਕੀਤਾ ਸੀ, ਤੇ ਉੱਠ ਕੇ ਖੜੇ ਹੋ ਗਏ ਆਪਣੇ ਆਸਣ ਤੋਂ। ਵਾਹ ਮਾਲਕਾ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਬਸ ਜਾ ਕੇ ਉਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਕ ਪਾਸ ਗਏ ਤੇ ਉਹਨੂੰ ਲਿਆ ਕੇ ਇਸ਼ਨਾਨ ਪਾਣੀ ਕਰਵਾ ਕੇ, ਅਤੇ ਪਹਿਲਾਂ ਗੁਰੂ ਕਾ ਇਸ਼ਨਾਨ ਉਹ ਕਰਾਉਂਦੇ ਨੇ ਜੋ ਉਲਟਾ ਹੋ ਗਿਆ, ਤੇ ਕਹਿਣ ਲੱਗੇ ਉਹਨੂੰ ਤਖ਼ਤ ਤੇ ਬਿਠਾ ਕੇ ਗੁਰਿਆਈ ਬਖਸ਼ ਦਿੱਤੀ। ਕਹਿਣ ਲੱਗੇ ਮੈਂ ਬੜੇ ਚਿਰ ਦਾ ਉਡੀਕਦਾ ਸਾਂ ਕਿ ਮੇਰਾ ਸਿੱਖ ਕਿਤੇ ਤਨ ਕਰਕੇ ਮਨ ਕਰਕੇ ਡਿੱਗ ਪਵੇ। ਖਿਆਲ ਕਰੇ ਜਿਸ ਦਿਨ ਡਿੱਗ ਪਏ ਨਾ, ਗੁਰੂ ਨੇ ਚੁੱਕ ਕੇ ਸਾਨੂੰ ਗਲੇ ਨਾਲ ਲਾ ਕੇ ਤੇ ਆਪਣੇ ਬਰਾਬਰ ਹੀ ਕਰ ਲੈਣਾ, ਆਪ ਮੱਥਾ ਟੇਕਣ ਲੱਗ ਪੈਣਾ। ਬੜੀਆਂ ਮਸਾਲਾ ਸੇਵਾ ਕਰਦਿਆਂ ਕਰਦੇ ਡਿੱਗ ਪਈਏ ਮਾਨਸਿਕ ਤੌਰ ਤੇ, ਹਉਮੈ ਨੂੰ ਢਾ ਸੁੱਟੀਏ ਕਿਤੇ, ਇਹ ਰਹਿਮਤ ਹੋ ਜਾਏ ਮਾਲਕ ਦੀ। ਉਸ ਪਾਵਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਫਿਰ ਗੁਰਗੱਦੀ ਤੇ ਬਿਰਾਜਮਾਨ ਹੋ ਕਰਕੇ ਬੜੇ ਪਰਉਪਕਾਰ ਕੀਤੇ, ਇਹ ਤੁਰਕੀ ਬਾਣੀ ਉਚਾਰਨ ਕੀਤੀ, ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਹੀ ਕਹਿ ਰਹੇ ਨੇ, ਸਲੋਕ ਮਹੱਲਾ ਤੀਜਾ, ਹਸਤੀ ਸਿਰ ਜਿਉਂ ਅੰਕਸ ਹੈ, ਆਹਰਣ ਜਿਉਂ ਸਿਰ ਦੇ। ਉਹਨਾਂ ਨੇ ਸਾਨੂੰ ਸਾਡੇ ਸੰਸਾਰ ਦੇ ਵਿੱਚੋਂ ਬੜੀ ਪ੍ਰਮਾਣ ਦੇ ਦੇ ਕੇ, ਜੁਗਤੀਆਂ ਸਮਝਾ ਸਮਝਾ ਕੇ ਸਾਡੇ ਮਨ ਨੂੰ ਪਗੜਾਉਣ ਦਾ ਯਤਨ ਕੀਤਾ ਹੈ। ਕਿੱਥੇ ਇਸ਼ਾਰਾ ਹੈ ਉਸ ਕੁੰਡੀ ਦਾ, ਉਸ ਅੰਕੁਸ਼ ਦਾ, ਜਿਹੜੀ ਹੁੰਦੀ ਤੇ ਨਿੱਕੀ ਜਿਹੀ ਹੈ, ਜਿਹੜੀ ਵੱਡੇ ਹਾਥੀ ਨੂੰ ਆਪਣੇ ਕਾਬੂ ਵਿੱਚ ਰੱਖਦੀ। ਹਾਥੀ ਤੇ ਚਲਾਉਣ ਵਾਲੇ ਮਹਾਬਤ ਦੇ ਹੱਥ ਵਿੱਚ ਇੱਕ ਡੰਡਾ ਹੁੰਦਾ ਤੇ ਉਹਦੇ ਅੱਗੇ ਇੱਕ ਸੂਲ ਵਰਗੀ, ਸੂਈ ਵਰਗੀ, ਲੋਹੇ ਦੀ ਅੱਗੇ ਇੱਕ ਚੋਬ ਹੁੰਦੀ ਹੈ, ਤੇ ਉਹ ਹਾਥੀ ਦੇ ਸਿਰ 'ਤੇ ਮਾਰਦਾ ਵੀ ਐਨ ਨੂੰ ਮੁੜ, ਐਨ ਨੂੰ ਮੁੜ। ਉਹਦੇ ਆਖੇ ਲੱਗਦਾ ਤੋਂ ਡਰਦਾ ਹੋਇਆ ਹਾਥੀ ਫਿਰ ਭੱਜਾ ਫਿਰਦਾ, ਕਦੀ ਜਿੱਧਰ ਨੂੰ ਉਤਲਾ ਬੈਠਾ ਉਹਨੂੰ ਚਲਾਉਣ ਦਾ ਯਤਨ ਕਰਦਾ। ਇੱਥੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਇਸ਼ਾਰਾ ਦਿੰਦੇ ਨੇ ਕਿ ਹੇ ਮੇਰੇ ਮਨ, ਹੇ ਜਗਿਆਸੂ, ਜੇ ਕਿਤੇ ਤੂੰ ਸੱਜੇ ਢੰਗ ਨਾਲ ਘੜਿਆ ਜਾਵੇ ਨਾ,
ਜੇ ਕਿਤੇ ਆਪਣੇ ਮਨ ਨੂੰ ਘੜ ਲਵੇ ਕੁੰਡੀ ਦੀ ਤਰ੍ਹਾਂ, ਜਿਹਨੂੰ ਗਰਮ ਕੀਤਾ ਹੈ ਹਥੌੜਿਆਂ ਦੀ, ਜਿਹਨੇ ਮਾਰ ਖਾਧੀ ਐਰਨ ਤੇ ਰੱਖਿਆ, ਐਰਨ ਹੁੰਦੀ ਜਿਹੜੇ ਥੱਲੇ ਭਾਰਾ ਲੋਹਾ ਲੁਹਾਰ ਨੇ ਰੱਖਿਆ ਹੁੰਦਾ ਹੈ, ਤੇ ਉਹਦੇ ਉੱਤੇ ਰੱਖ ਕੇ ਕਈ ਨੂੰ ਚੰਡਦਾ ਹੈ, ਰੰਬੇ ਨੂੰ ਚੰਡਦਾ ਹੈ ਹਥੌੜੇ ਦੇ ਨਾਲ, ਮਾਰ ਮਾਰ ਕੇ ਉੱਤੇ ਕਈ ਬਣਾਉਂਦਾ ਹੈ ਉਸੇ ਤੇ ਲੋਹੇ ਦੀਆਂ ਚੀਜ਼ਾਂ ਨੂੰ ਜੋ ਗਰਮ ਕਰ ਕਰਕੇ ਆਪਣੇ ਢੰਗ ਨਾਲ ਢਾਲ ਢਾਲ ਕੇ ਤੇ ਉਹਨੂੰ ਮੌਕਾ ਦੇ ਦਿੰਦਾ ਹੈ ਰੰਬਾ ਬਣਾਉਣਾ ਹੈ ਕਿ ਕਈ ਬਣਾਉਣੀ ਕਿ ਦਾਤਰੀ ਬਣਾਉਣੀ ਹੈ ਜਾਂ ਅੰਕਸ ਬਣਾਉਣਾ। ਉਹ ਕਹਿਣ ਲੱਗੇ ਇੱਕ ਛੋਟੇ ਜਿਹੇ ਲੋਹੇ ਦੇ ਟੁਕੜੇ ਨੇ ਦਾਨ ਸ਼ਵਾਰ ਕਿਸੇ ਸਿਆਣੇ ਵਿਅਕਤੀ ਦੇ ਹੱਥ 'ਚ ਆ ਗਿਆ, ਉਹਨੇ ਉਹਨੂੰ ਗਰਮ ਕੀਤਾ, ਉਹਨੇ ਸਮਰਪਿਤ ਕੀਤਾ ਲੁਹਾਰ ਨੂੰ, ਉਹਨੇ ਤਾਇਆ ਭੱਠ ਦੇ ਵਿੱਚ ਭਾਂਡਾ ਪਾਓ ਅੰਮ੍ਰਿਤ ਢਾਲ ਵਾਲੀ ਗੱਲ ਆਪਾਂ ਜਪਜੀ ਸਾਹਿਬ ਪਾਠ 'ਚ ਰੋਜ਼ ਹੀ ਕਰਦੇ ਹਾਂ ਨਾ, ਕਿਵੇਂ ਭਾਠੀ ਨੂੰ ਤਪਾਇਆ ਜਾਂਦਾ, ਕਿਵੇਂ ਉਹਦੇ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ, ਕਿਵੇਂ ਮਨ ਨੂੰ ਘੜਨਾ, ਉਹੀ ਇਸ਼ਾਰਾ ਸੱਚੇ ਪਾਤਸ਼ਾਹ 'ਚ ਤੇਰੇ ਉਹਨੂੰ ਢਾਲ ਦਿੱਤਾ ਹੈ ਅਤੇ ਹੁਣ ਗਰਮ ਕਰਕੇ ਥੌੜਿਆਂ ਦੀ ਮਾਰ ਪੈਂਦੀ ਉਹਨੂੰ, ਉਹ ਜਿਹਦੇ ਨੂੰ ਥੌੜਾ ਪੈਂਦਾ ਉੱਧਰ ਨੂੰ ਉਹਦਾ ਸ਼ੇਪ ਬਣਦੀ ਜਾਂਦੀ ਹੈ, ਲਾਹੌਰ ਜੋ ਉਹਦੇ ਕੋਲ ਲੁਹਾਰ ਕਰਾਉਣਾ ਚਾਹੁੰਦਾ ਉਹ ਕਰ ਦੇ, ਉੱਧਰ ਨੂੰ ਝੁੱਕ ਜਾਂਦੀ ਹੈ ਉਹਦੇ ਹੁਕਮ ਵਿੱਚ ਆ ਜਾਂਦੀ। ਬਸ ਇਹੀ ਇੱਕ ਤਰੀਕਾ ਹੈ ਕਿ ਗੁਰੂ ਕੇ ਪਾਵਨ ਬਾਣੀ ਦੇ ਇਤਿਹਾਸ ਹਥਿਆਰ ਦੇ ਨਾਲ, ਹਥੌੜੇ ਦੇ ਨਾਲ ਆਪਣੇ ਮਨ ਨੂੰ ਗੁਰੂ ਦੇ ਅੱਗੇ ਰੱਖ ਦਈਏ, ਐਰਨ ਤੇ ਪੈ ਕੇ ਸੱਟਾਂ ਖਾਈਏ ਤੇ ਜਿਵੇਂ ਉਹ ਸਾਨੂੰ ਬਣਾਉਣਾ ਚਾਹੁੰਦਾ ਉਹੋ ਜਿਹੇ ਬਣ ਜਾਈਏ। ਜਦੋਂ ਉਹੋ ਜਿਹੇ ਬਣ ਗਏ ਨਾ, ਇੱਕ ਲੋਹੇ ਦਾ ਨਿੱਕਾ ਜਿਹਾ ਟੁਕੜਾ ਐਡੇ ਵੱਡੇ ਹਾਥੀ ਨੂੰ ਕੰਟਰੋਲ ਵਿੱਚ ਕਰ ਲੈਂਦਾ ਹੈ, ਤੇ ਤੇਰਾ ਮਨ ਵੀ ਗੁਰੂ ਕੇ ਪਾਵਨ ਸ਼ਬਦ ਦੇ ਹਥਿਆਰ ਨਾਲ, ਹਥੌੜੇ ਨਾਲ, ਉਹਦੀ ਟਕਸਾਲ ਨਾਲ ਘੜ ਕੇ ਤੇ ਇਸ ਯੁਕਤ ਹੋ ਜਾਂਦਾ ਵੀ ਜਿੱਧਰ ਨੂੰ ਤੂੰ ਚਾਹੇਗਾ ਉੱਧਰ ਨੂੰ ਜਾਏਗਾ। ਹਾਲ ਦੇ ਘੜੀ ਮਨ ਜਿਹੜਾ ਨਾ, ਇਹਦਾ ਕੋਈ ਟਿਕਾਣਾ ਨਹੀਂ, ਕਦੀ ਕਿਤੇ ਫਿਰਦਾ ਬੰਦਾ, ਕਿਤੇ ਬੈਠਾ ਹੁੰਦਾ ਗੁਰਦੁਆਰੇ ਬੈਠਾ ਹੁੰਦਾ, ਇਹ ਘਰ ਬੈਠਾ ਹੁੰਦਾ, ਧਿਆਨ ਕਿਤੇ ਹੋਰ ਗਿਆ ਹੁੰਦਾ। ਇਹ ਗੁਰੂ ਦੀ ਕਿਰਪਾ ਹੈ, ਜੇ ਸ਼ਬਦ ਦਾ ਹਥਿਆਰ ਸਾਡੇ ਹੱਥ ਵਿੱਚ ਆ ਗਿਆ, ਜੇ ਸ਼ਬਦ ਦਾ ਗਿਆਨ ਹਥੌੜਾ ਸਾਡੇ ਹੱਥ ਵਿੱਚ ਆ ਗਿਆ ਤੇ ਇਹਨੂੰ ਆਪਣੇ ਹੱਥ ਵਿੱਚ ਰੱਖ ਲਿਆ, ਭਾਈ ਕਿੱਧਰ ਜਾਣਾ, ਗੁਰਦੁਆਰੇ ਜਾਣਾ, ਹਾਂਜੀ ਅਤੇ ਮਨ ਕਰਕੇ ਬਹਿਣਾ, ਹਾਂਜੀ ਬਹਿਣਾ ਜੀ, ਕੀਰਤਨ ਸਰਵਣ ਕਰਨਾ, ਕਥਾ ਵਿਚਾਰ ਸਰਵਣ ਕਰਨੀ, ਗੁਰੂ ਨਾਲ ਸਾਂਝ ਪਾਉਣੀ ਹੈ, ਜੇ ਘੜਾਂਗੇ ਤਾਂ ਇਹ ਗੱਲ ਬਣੇ। ਸੱਚੇ ਪਾਤਸ਼ਾਹ ਇੱਥੇ ਸਾਨੂੰ ਇਸ਼ਾਰਾ ਦਿੰਦੇ ਨੇ, ਐਰਨ ਤੇ ਸਿਰ ਰੱਖ ਕੇ ਤੇ ਇਹ ਜਿਹੜਾ ਕੁੰਡਾ ਹੈ ਬਣਿਆ ਹੈ ਮਾਰ ਖਾ ਖਾ ਕੇ, ਤੇ ਹੁਣ ਇਹ ਹਾਥੀ ਵਰਗੇ ਮਹਾਂ ਜਾਨਵਰ ਨੂੰ ਆਪਣੇ ਅਧੀਨ ਕਰਨ ਦੇ ਸਮਰੱਥ ਹੋ ਗਿਆ। ਤੂੰ ਆਪਣੇ ਮਨ ਨੂੰ ਗੁਰੂ ਕੇ ਸ਼ਬਦ, ਗੁਰੂ ਕੇ ਚਰਨਾਂ ਵਿੱਚ ਰੱਖ ਕੇ ਗੁਰੂ ਦੇ ਸ਼ਬਦ ਨਾਲ ਘੜਨ ਦਾ ਯਤਨ ਕਰ। ਮਨ ਤਨ ਆ ਗਏ ਰੱਖ ਕੇ ਉਹ ਵੀ ਸੇਵ ਕਰੇ, ਇਸ ਤਰ੍ਹਾਂ ਤੂੰ ਆਪਣੇ ਮਨ ਨੂੰ ਗੁਰੂ ਤਨ ਨੂੰ ਗੁਰੂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆਰ, ਇਸ ਭਾਵ ਨਾਲ ਸਮਰਪਿਤ ਹੋ ਜਾ ਪਏ, ਤੁਦਨੋਂ ਛੋੜ ਜਾਈਏ ਪ੍ਰਭ ਕਹੇ ਧਰ, ਹੁਣ ਕਿਹੜੇ ਧਰ ਜਾਈਏ, ਆਪਣਾ ਤਨ ਮਨ ਉਹਦੇ ਅੱਗੇ ਰੱਖ ਕੇ ਤੇ ਜਿਵੇਂ ਜਿਵੇਂ ਗੁਰੂ ਕਹਿੰਦਾ ਉਸ ਮੁਤਾਬਕ ਸਚੇਤ ਹੋ ਕੇ, ਉਹ ਵੀ ਸੇਵ ਤੋਂ ਖੜੇ ਹੋ ਕੇ ਹਰ ਵਕਤ ਤਤਪਰ ਹੋ ਕੇ ਵੀ ਗੁਰੂ ਕਦੋਂ ਹੁਕਮ ਕਰੇ, ਗੁਰੂ ਕੀ ਕਹਿੰਦਾ। ਤੇ ਗੁਰੂ ਗੁਰਦੁਆਰੇ ਨਹੀਂ ਕਹਿੰਦਾ, ਜਿਹੜਾ ਪਾਠ ਤੂੰ ਸਿੱਖਿਆ ਹੈ, ਜਿਹੜਾ ਬਾਣੀ ਤੈਨੂੰ ਕਹਿਣ ਨੂੰ ਨਿਤਨੇਮ ਕਿਹਾ ਹੈ, ਜਿਹੜੇ ਤੂੰ ਪਾਠ ਸੁਣਨਾ, ਜਿਹੜਾ ਤੂੰ ਕੀਰਤਨ ਸੁਣਨਾ, ਉਹਦੇ ਵਿੱਚੋਂ ਜਿਹੜਾ ਗਿਆਨ ਉਪਜਿਆ ਉਹ ਤੇਰੇ ਨਾਲ ਹੀ ਹੈ ਨਾ, ਉਹ ਲੈ ਕੇ ਜਾ, ਜਿੱਥੇ ਜਾਏ ਦੁਕਾਨ ਤੇ ਚਲਾ ਗਿਆ, ਡਿਊਟੀ ਤੇ ਚਲਾ ਗਿਆ, ਘਰ ਚਲਾ ਗਿਆ, ਰਸੋਈ ਚਲਾ ਗਿਆ, ਉਹ ਗੁਰੂ ਦੇ ਗਿਆਨ ਦਾ ਜਿਹੜਾ ਥੋੜ੍ਹਾ ਤੇਰੇ ਹਮੇਸ਼ਾ ਮਨ ਵਿੱਚ ਚਾਹੀਦਾ ਹੈ। ਜਦੋਂ ਮਾੜਾ ਜਾ ਕਿਤੇ ਜਾਣ ਲੱਗੇ, ਮਾੜੇ ਪਾਸੇ ਨੂੰ ਹੱਥ ਡਿੱਗੇ, ਆਵਾਜ਼ ਤੇ ਅੰਦਰ ਆਉਂਦੀ ਨਾ ਕਿਸੇ ਸਾਹਮਣੇ ਕੋਈ ਚੀਜ਼ ਪਈ ਹੋਵੇ, ਡਿੱਗਿਆ ਬਟੂਆ ਕਹਿੰਦਾ ਜਾਂ ਚੁੱਕ ਲਾ, ਇੱਕ ਮਨ ਕਹਿੰਦਾ ਚੁੱਕ ਲਾ, ਦੂਜੇ ਕਹਿੰਦੇ ਨਹੀਂ ਯਾਰ ਨਾ ਚੁੱਕ, ਇਹ ਚੰਗਾ ਕੰਮ ਨਹੀਂ, ਬਗਾਨਾ ਚਾਹੀਦਾ ਡਿੱਗਾ, ਮੈਂ ਕੀ ਲੈਣਾ ਦੇਣਾ। ਅੰਦਰਲੀ ਆਵਾਜ਼ ਇਹ ਗੁਰੂ ਦੀ ਆਵਾਜ਼ ਹੈ, ਸੱਚ ਦੀ ਆਵਾਜ਼ ਹੈ, ਧਰਮ ਦੀ ਆਵਾਜ਼ ਹੈ, ਧਰਮਸ਼ਾਲ ਦੀ ਆਵਾਜ਼ ਹੈ। ਹਾਂ ਬੰਦਾ ਸਹੀਜੇ ਸਹੀਜੇ ਇਹਨੂੰ ਸੁਣੀ ਕਰ ਦੇਵੇ, ਅੱਜ ਨੂੰ ਸੁਣੀ ਕੀਤੀ, ਕੱਲ੍ਹ ਨੂੰ ਸੁਣੀ ਕੀਤੀ, ਪਰਸੋਂ ਨੂੰ ਸੁਣੀ ਕੀਤੀ, ਉਹ ਮੱਧਮ ਪੈ ਜਾਂਦੀ ਹੈ, ਬੰਦਾ ਬੋਲਾ ਹੋ ਜਾਂਦਾ ਇਸ ਕੰਮ, ਫਿਰ ਆਵਾਜ਼ ਸੁਣਨ ਵੜ ਜਾਂਦੀ, ਆਉਂਦੀ ਤਾਂ ਹੈ, ਸੁਣਨ ਵੜ ਜਾਂਦੀ, ਬੋਲਾ ਹੋ ਜਾਂਦਾ ਕੰਨਾਂ, ਗੁਰੂ ਕੇ ਪਾਵਨ ਬਚਨਾਂ ਵੱਲੋਂ ਬੋਲਾ ਹੋ ਜਾਂਦਾ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਰਹਿਮ ਕਰਦੇ ਨੇ ਕਿ ਨਿਰੰਕਾਰ ਦੇ ਚਰਨਾਂ ਵਿੱਚ ਆਪਾ ਭਾਵ ਸਮਰਪਿਤ ਕਰਕੇ ਗੁਰੂ ਕੇ ਪਾਵਨ ਸ਼ਬਦ ਮੁਤਾਬਕ ਆਪਣੇ ਨੂੰ ਘੜਨਾ ਸਿੱਖ, ਇਉਂ ਗੁਰਮੁਖ ਆਪ ਅਨਵਾਰੀ ਹੈ,
ਇਸ ਢੰਗ ਨਾਲ ਗੁਰਮੁਖ ਪਿਆਰੇ ਬਣ ਕੇ ਤੇ ਆਪਣੀ ਹੋਂ ਨੂੰ ਮਾਰ ਕੇ ਆਪਾ ਪਰ ਸਮਰਪਿਤ ਕਰਕੇ ਤੇ ਜਿਹਨੇ ਇਹ ਕਰ ਲਿਆ ਫਿਰ ਹੋਇਆ ਕਿ ਸਭ ਰਾਜ ਸ੍ਰਿਸ਼ਟ ਕਾਲੇ ਫਿਰ ਤੂੰ ਸਮਝਿਆ ਰਾਜਾ ਬਣ ਗਿਆ ਤੇ ਰਾਜਾ ਵੀ ਸਾਰੀ ਸ੍ਰਿਸ਼ਟੀ ਦਾ ਕਿਸੇ ਇੱਕ ਰਾਜ ਦਾ ਨਹੀਂ। ਇਹ ਹੈ ਯੁਗਤੀ ਸੁਖੀ ਹੋਣ ਦੀ ਕਿ ਮਨ ਨੂੰ ਗੁਰੂ ਅੱਗੇ ਸਮਰਪਿਤ ਕਰ ਦਿਓ, ਜਿਵੇਂ ਜਿਵੇਂ ਗੁਰ ਕਹਿੰਦਾ ਉਹਨੂੰ ਸਤ ਸਤ ਕਰਕੇ ਮੰਨਣਾ ਸ਼ੁਰੂ ਕਰ ਦਈਏ, ਉਹਨੂੰ ਜੀਵਨ ਲਾਗੂ ਗੁਰੂ ਘਰੋਂ ਸਿੱਖੀਏ ਤੇ ਪਰਿਵਾਰ ਵਿੱਚ ਜਾ ਕੇ ਲਾਗੂ ਕਰੀਏ। ਖੈਰ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ। ਹੁਣ ਇਹ ਬਾਤ ਤਾਂ ਬੁਝੀ ਜਾਣੀ ਹੈ, ਤਾਂ ਸਮਝ ਆਉਣੀ ਕਿ ਗੁਰੂ ਦੀ ਕਿਰਪਾ, ਗੁਰੂ ਦੇ ਪਾਤਰ ਬਣਨ ਲਈ ਗੁਰੂ ਅੱਗੇ ਸਮਰਪਿਤ ਹੋਣਾ ਪੈਣਾ। ਜਿਹੋ ਜਿਹੀ ਘਾਟ ਗੁਰੂ ਘੜਨਾ ਚਾਹੁੰਦਾ ਉਹੋ ਜਿਹੇ ਘੜੇ ਜਾਈਏ। ਇਹ ਗੁਰੂ ਦੀ ਨਿਰੰਕਾਰ ਦੀ ਰਹਿਮਤ ਨਾਲ ਹੀ ਗੱਲ ਬਣਨੀ, ਤਾਂ ਰਹਿਮਤ ਦੇ ਪਾਤਰ ਬਣਨ ਦੇ ਲਈ ਅਸੀਂ ਹੁਕਮ ਰਜਾਈ ਚੜ੍ਹਨ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ। ਹੁਣ ਨਾਨਕ ਕਰ ਕੇਵਲ ਨਾਮ ਦੀ ਗੱਲ ਕਹਿੰਦੇ ਕਿ ਉਹਦਾ ਆਇਆ ਪ੍ਰਵਾਨ ਹੈ, ਸੰਸਾਰ ਤੇ ਆਉਣਾ ਪ੍ਰਵਾਨ ਹੈ। ਜਿਹਨੂੰ ਗੁਰਮੁਖ ਪਿਆਰਿਆਂ ਨੇ ਨਾਮ ਤੇ ਆਇਆ, ਜਿਹਨਾਂ ਨਾਮ ਨਾਲ ਸਾਂਝ ਪਾਈ, ਉਠਤ ਬੈਠਤ ਸੋਭਤ ਨਾਮ, ਮਾਰਗ ਚਲਤ ਹਰੇ ਹਰ ਗਾਈਏ, ਤੁਰਦਿਆਂ ਫਿਰਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ ਸ਼ੁਕਰਾਨੇ ਦੀ ਭਾਵਨਾ ਪਹੁੰਚੇ। ਪਾਤਸ਼ਾਹ ਮਾਲਕਾ ਬੇਅੰਤ ਹੈ ਤੇਰੀ, ਤੂੰ ਮੈਨੂੰ ਤਨ ਦਿੱਤਾ ਹੈ, ਤੂੰ ਮੈਨੂੰ ਮਨ ਦਿੱਤਾ ਹੈ, ਤੂੰ ਸਰੀਰ ਦਿੱਤਾ, ਇਕੱਲੀ ਇਕੱਲੀ ਆ ਗੁਰੂ, ਕੋਈ ਇਹਦੀ ਕੀਮਤ ਥੋੜ੍ਹਾ। ਖੈਰ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ, ਉਹ ਪ੍ਰਵਾਨ ਨੇ ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਨ। ਉਹ ਆਪਣਾ ਆਪ ਸੁਧਾਰ ਲੈਂਦੇ ਨੇ, ਆਪਣੇ ਕੁੱਲ ਨੂੰ ਸਵਾਰ ਲੈਂਦੇ ਨੇ, ਗੁਰੂ ਦੇ ਮਾਰਗ ਦੇ ਪੰਧੀ ਬਣਾ ਦਿੰਦੇ ਨੇ ਤੇ ਨਿਰੰਕਾਰ ਦੇ ਧਰਮ ਦੇ ਕਸਵੱਟੀ ਤੇ ਪੂਰੇ ਉਤਰਦੇ ਨੇ। ਧਰਮਸ਼ਾਲ ਜਿਹੜਾ ਆਪਣੇ ਅੰਦਰ ਬੈਠਾ ਉੱਥੇ ਕਸਵੱਟੀ ਤੇ ਪੂਰੇ ਆਪ ਹੀ ਉਤਰਦੇ ਨੇ, ਕਿਤੇ ਬਾਹਰਲੇ ਧਰਮਰਾਜ ਦੀ ਬਾਤ ਨਹੀਂ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਲਾਈਆਂ, ਗੁਰੂ ਜਿਨ੍ਹਾਂ ਤੇ ਰਹਿਮਤ ਕਰਦਾ ਗੁਰਸਿੱਖਾਂ ਨੂੰ ਗੁਰਸਿੱਖ ਮਿਲਾ ਦਿੰਦਾ। ਗੁਰਸਿੱਖ ਰੂਪੀ ਸਖੀਆਂ ਗੁਰਸਿੱਖੀ ਗੁਰੂ ਕੀ ਹਜ਼ੂਰੀ ਚ ਪਾਉਣ ਵਾਲਿਆਂ ਨੂੰ ਮਿਲਦੀਆਂ ਨੇ। ਅਜਿਹੀਆਂ ਰੂਹਾਂ ਨਾਲ ਮਿਲਾਪ ਹੁੰਦਾ ਹੈ, ਜਿਨ੍ਹਾਂ ਕੋਲੋਂ ਕੁਝ ਸਿੱਖਣ ਨੂੰ ਮਿਲਦਾ ਹੈ, ਜਿਨ੍ਹਾਂ ਦੀ ਸੇਵਾ ਵੱਲ ਵੇਖ ਕੇ ਸੇਵਾ ਦੀ ਭਾਵਨਾ ਪੈਦਾ ਹੁੰਦੀ, ਜਿਨ੍ਹਾਂ ਦਾ ਸਿਮਰਨ ਵੇਖ ਕੇ ਸਿਮਰਨ ਦੀ ਜਿਗਿਆਸਾ ਮਨ ਵਿੱਚ ਪੈਦਾ ਹੁੰਦੀ ਹੈ। ਕਿ ਸੱਚੇ ਪਾਤਸ਼ਾਹ ਕਹਿੰਦੇ ਆਣ ਕੇ ਗੁਰੂ ਅਜਿਹੀ ਸੰਗਤ ਵਾਲੀ ਇੱਕ ਹਾਲਾਤ ਬਣ ਗਏ, ਸੰਗਤ ਮਿਲ ਗਈ। ਇੱਕ ਸੇਵਕ ਗੁਰ ਪਾਸ, ਇੱਕ ਗੁਰੂ ਘਰੇ ਲਈ, ਇੱਕ ਤੇ ਗੁਰੂ ਦੇ ਕੋਲ ਬਹਿ ਕੇ ਸਿਮਰਨ ਵਾਲੇ ਪਾਸੇ ਲੱਗ ਗਈਆਂ, ਇੱਕ ਸੇਵਾ ਵਾਲੇ ਪਾਸੇ ਲੱਗ ਗਈਆਂ। ਇਹ ਦੋਵੇਂ ਸਿਧਾਂਤ ਨੇ ਸੇਵਾ ਨਿਰੰਕਾਰ ਦੀ, ਕਿਉਂਕਿ ਕਿਹਦੀ ਸੇਵਾ ਕਰਾਂਗੇ, ਲੋਕਾਂ ਦੀ, ਮਨੁੱਖਤਾ ਦੀ, ਅਤੇ ਮਨੁੱਖਤਾ ਕਿਹਦਾ ਪੈਦਾ ਕੀਤੀ, ਨਿਰੰਕਾਰ ਦੀ। ਇਸ ਲਈ ਗੁਰੂ ਘਰ ਕਿਤੇ ਵੀ ਸੇਵਾ ਕੀਤੀ, ਇਹ ਗੁਰੂ ਘਰ ਸੇਵਾ ਲੰਗਰੀ ਨਹੀਂ, ਕਿਤੇ ਵੀ ਸੇਵਾ ਕਰਦੇ ਹੋ ਪਰਉਪਕਾਰ ਲਈ, ਸੇਵਾ ਵਿੱਚੋਂ ਹੀ ਤੁਹਾਡੀ ਜੇ ਤੁਹਾਡਾ ਧਰਮ ਬਾਹਰ ਆਉਣਾ ਹੈ, ਤੁਸੀਂ ਸਿਮਰਨ ਕੀਤਾ ਹੈ, ਤੁਸੀਂ ਗੁਰੂ ਨਾਲ ਜੁੜੇ ਹੋ, ਤੁਸੀਂ ਬੰਦਗੀ ਵਾਲੇ ਹੋ, ਅਤੇ ਪਰਉਪਕਾਰ ਦੀ ਭਾਵਨਾ ਸਬੱਧ ਦੇ ਭਲੇ ਦੀ ਭਾਵਨਾ ਪੈਦਾ ਹੋਏ, ਬੋਲੀ ਚਾਲੀ ਨਹੀਂ ਅੰਦਰੋਂ ਭਾਵਨਾ ਪੈਦਾ ਹੈ। ਕੋਈ ਬੱਚਾ ਆਪਣੇ ਬਾਪ ਨਾਲ ਆ ਗਿਆ ਗੁਰੂ ਘਰ ਅਤੇ ਉੱਥੇ ਆ ਕੇ ਅਰਦਾਸ ਕੀਤੀ, ਅਰਦਾਸ ਕਰਨ ਤੋਂ ਬਾਅਦ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਬੱਚਾ ਬੜਾ ਹੈਰਾਨ, ਉਹ ਜਾਣ ਲੱਗਿਆ ਬਾਪ ਨੂੰ ਪੁੱਛਦਾ, ਬਾਪੂ ਆਪਾਂ ਸਰਬੱਤ ਦੇ ਭਲੇ ਦੀ ਗੱਲ ਤੁਸੀਂ ਕੀਤੀ ਹੈ, ਅਤੇ ਜਿਹੜੇ ਚਾਚੇ ਨਾਲ ਤੁਸੀਂ ਸਵੇਰੇ ਲੜ ਕੇ ਆਏ ਹੋ ਉਹਦਾ ਵੀ ਭਲਾ, ਹੁਣ ਬੱਚਾ ਹੈ ਨਾ, ਹੁਣ ਸਵਾਦ ਦਾ ਭਲਾ ਹੈ ਵੀ ਇੱਕ ਨਾ ਲੜੀ ਜਾਣਾ ਦੀ ਤਾਂ ਸਵਾਦ ਦਾ ਭਲਾ ਮੰਗੇ, ਗੱਲ ਬਣਦੀ ਤਾਂ ਨਹੀਂ ਨਾ ਹੈ, ਘਰ ਦੇ ਜੀ ਤਾਏ ਹੁਣ ਸਾਰੇ ਸਵਾਦ ਦਾ ਭਲਾ ਨਹੀਂ ਭਾਈ, ਅੰਦਰੋਂ ਬਾਹਰੋਂ ਇੱਕ ਹੋ ਜਾ ਬਸ ਇਹੀ, ਜਿਸ ਦਿਨ ਜਿਸ ਤੱਕ ਤੂੰ ਇੱਕ ਨਹੀਂ ਨਾ ਹੁੰਦਾ ਅੰਦਰੋਂ ਬਾਹਰੋਂ, ਉਹਨੇ 'ਚ ਗੁਰਸਿੱਖੀ ਨਹੀਂ ਜੇ ਗੱਲ ਬਣਦੀ। ਛਣ ਛਰਿਆਂ ਕਰਦੇ ਜਿੰਨਾ ਗੁਰੂ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੁਆਇਆ, ਜਿੰਨਾ ਤੇ ਗੁਰੂ ਦੀ ਕਿਰਪਾ ਹੋ ਗਈ, ਮਨ ਚਿੱਤ ਕਰਕੇ ਭਾਵਨਾ ਕਰਕੇ ਗੁਰੂ ਨਾਲ ਸਾਂਝ ਬਣ ਗਈ ਨਾ, ਇਹ ਗੁਰੂ ਦੀ ਰਹਿਮਤ ਨਾਲ ਹੀ ਹੋਈ, ਕਿਉਂਕਿ ਗੁਰੂ ਦੀ ਰਹਿਮਤ ਦੇ ਪਾਤਰ ਅਸਾਂ ਨੇ ਬਣਨਾ। ਮੈਂ ਕੱਲ੍ਹ ਵੀ ਇੱਕ ਇਸ਼ਾਰਾ ਦਿੱਤਾ ਸੀ, ਮਨੁੱਖ ਆਪਣੇ ਕਰਮ ਆਪ ਲਿਖਦਾ ਹੈ, ਪੁਰਬਲੇ ਕਰਮ
ਮਤਲਬ ਜਿਹੜੀ ਸਾਡੀ ਉਮਰ ਇਸ ਵਿੱਚ ਕੀਤੇ ਹੋਏ ਪੁਰਾਣੇ ਪੁਰਬਲੇ ਜਨਮਾਂ ਦੀ ਵੀ ਗੱਲ ਕਰਦੇ ਵਿਦਵਾਨ ਸੱਜਣ, ਪਰ ਆਪਾਂ ਉੱਥੇ ਨਾ ਵੀ ਜਾਈਏ ਕਿਉਂਕਿ ਵੇਖੇ ਕਿ ਨਹੀਂ ਵੇਖੇ, ਲੇਕਿਨ ਇਸ ਚਰਮ ਵਿੱਚ ਕੀਤੇ ਹੋਏ ਕਰਮ ਮੈਂ ਚੰਗੇ ਕੀਤੇ ਚੰਗੇ ਦਾ ਮੰਦ ਨਿਕਲੇਗਾ, ਚੰਗੇ

ਨਹੀਂ ਕਿ ਪੁੱਤਰ ਨੂੰ ਜ਼ਿਆਦਾ ਪਿਆਰ ਕਰਦਾ ਗੁਰੂ, ਨਹੀਂ ਭਾਈ, ਅਸਲ 'ਚ ਗੁਰਸਿੱਖ ਹੀ ਉਹਦਾ ਸਭ ਤੋਂ ਵੱਡਾ ਪੁੱਤਰ ਹੈ, ਸਭ ਪਿਆਰ ਇੱਕ ਬਰਾਬਰ ਹੈ। ਉਹ ਗੁਰੂ ਤੇ ਦੁਸ਼ਮਣ ਨੂੰ ਵੀ ਪਿਆਰ ਕਰਦਾ, ਉਹਨੂੰ ਤੇ ਬਾਹਰੀ ਦਿਸਦਾ ਬਗਾਨਾ ਦਿਸਦਾ ਹੀ ਕੋਈ ਨਹੀਂ, ਇਹੀ ਤੇ ਅਵਸਥਾ ਗੁਰਸਿੱਖ ਦੀ ਹੋ ਜਾਣੀ ਭਾਈ ਘਨੱਈਆਲੀ ਅਵਸਥਾ। ਸ਼ਨ ਸ਼ਰਮ ਕਰਦੇ ਨੇ, ਬਖਸ਼ਿਸ਼ ਕਰ ਰਹੇ ਨੇ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਵਾਈਏ, ਇਸ ਲਈ ਆਓ ਸਾਰੇ ਆਪਾਂ ਰਲ ਮਿਲ ਕਰਕੇ ਗੁਰੂ ਗੁਰੂ ਆਖੀਏ, ਗੁਰੂ ਗੁਰੂ ਆਖੀਏ, ਐਸੇ ਗੁਰ ਕਹੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਸ਼ਨ ਸ਼ਰਮ ਕਰੇ ਆਪ ਸਭ ਦੀ ਹਾਜ਼ਰੀ ਲੇਖੇ ਲੱਗ ਜਾਏ, ਤਿਲ ਫੁਲ ਪਟਾਵਾਂ ਆਪ ਜੀ ਜੋ ਸਮਰਪਣ ਕੀਤੀਆਂ ਨੇ, ਸ਼ਹਿਨਸ਼ਾਹ ਖਜ਼ਾਨੇ ਭਰਪੂਰ ਕਰਕੇ ਕਾਲ ਕਟਕ ਦੂਰ ਕਰੇ, ਸਭ ਦੀ ਹਾਜ਼ਰੀ ਲੇਖੇ ਲੱਗੇ, ਭੁੱਲਾਂ ਚੁੱਕਾਂ ਦੀ ਖਿਮਾ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅੱਛਾ ਰਾਮ ਸਾਹਿਬ ਠੀਕ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੂਬ ਸਭ ਵਿਸਾਰਨਾ ਕੀ ਕਾਰੋ ਕਰੇ ਤੇਰਾ ਕਾਜ ਸਾ ਸਵਾਰਨਾ ਸਭਨਾ ਗ੍ਰੰਥ ਸਵਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਮਨੋ ਵਸਾਵੇ ਨਾਮ ਜਨ ਕੇ ਮਨ ਵਸਿਆ ਬਾਜੇ ਸ਼ਬਦ ਕਹੇਰੇ ਕਹਿਣ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸਾਂ ਸੁਖਮਾਨਾ ਵਸਿਆ ਜਿਨ ਇੱਛਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕਾ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੇ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਪੁਰਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਤੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨ ਦਿਆਵੇ, ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ

ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਰੀ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਹੀ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਾਸਨ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਕੋਇ ਜਹਾਂ ਜਹਾਂ ਖਾਲਸਾ ਜੀ। ਸਾਹਿਬ ਤਹ ਤਹ ਰਸ਼ਿਆ ਰਿਆ, ਇਤ ਦਿਗ ਤੇ ਫਤਿਹ ਬਿਰਦ ਕੇ ਪੈਗ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ।

ਦੁਨੀਆ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾ ਸੇਵਾ ਸੰਭਾਲ ਦਾ ਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਦ ਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੁਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਣ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਜੋ

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕੁ ਸੁਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਊ ਭੀ ਸੇਵ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਭਾਈ ਸਾਹਿਬ ਜੀ ਇਸ ਅਸਥਾਨ 'ਤੇ ਅੱਜ ਤੋਂ 10-12 ਸਾਲ ਪਹਿਲਾਂ ਵੀ ਸੇਵਾ ਕਰਕੇ ਗਏ ਸਨ। ਮਾਣਯੋਗ ਮੱਘਰ ਸਾਹਿਬ ਜੀ ਦੱਸ ਰਹੇ ਸਨ, ਦੁਬਾਰਾ ਫਿਰ ਆਏ ਨੇ ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆ। ਬੜੇ ਵਿਦਵਾਨ ਸੱਜਣ ਨੇ, ਜ਼ਰੂਰ ਸਮਾਂ ਕੱਢ ਕੇ ਵਿਚਾਰਾਂ ਸਰਵਣ ਕਰਿਆ ਕਰੋ ਜੀ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀਓ। ਬੇਨਤੀ ਹੈ, ਆ ਪੂਰਾ ਹਫ਼ਤਾ ਜੋ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਇਹ ਅਟੈਕ ਹੋਇਆ ਸੀ, ਇਹ ਪੂਰਾ ਹਫ਼ਤਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਰੋਜ਼ ਅੰਮ੍ਰਿਤ ਵੇਲੇ ਸ਼ਾਮ ਨੂੰ ਵੀ ਦੀਵਾਨਾਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਆਪ ਸੰਗਤਾਂ ਦੇ ਚਰਣਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਉਸ ਤੋਂ ਉਪਰੰਤ 8 ਜੂਨ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਾਰੀ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਮਨਾਈ ਜਾਏਗੀ ਜੀਓ। 15 ਜੂਨ ਨੂੰ ਸੰਗਰਾਂਦ ਦਾ ਦਿਹਾੜਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਜੂਨ 6 ਨੂੰ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਯਾਦ ਨੂੰ ਸਮਰਪਿਤ ਇਸ ਪਾਵਨ ਅਸਥਾਨ 'ਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ 5-6-7 ਨੂੰ। 7 ਨੂੰ ਭੋਗ ਪੈਣਗੇ ਜੀਓ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤਿਆਰ ਨੇ, ਆਪ ਸੰਗਤਾਂ ਨੂੰ ਬੇਨਤੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਮਾਂ 'ਤੇ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 315 ਤੋਂ। ਅੱਜ ਆਪਾਂ ਅੱਗੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 315 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਆਰੰਭ ਹੋ ਰਹੇ ਹਨ।

ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਅਨ ਦਿਨ ਗੁਦਰੈ ਸ਼ਬਦ ਨ ਕਰੈ ਵਿਚਾਰ ਸ਼ੁੱਧ ਮਤ ਕਰਤਾ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨ ਸੰਤੋਖੀ ਹੈ ਅੰਤਰ ਤਿਸਨਾ ਬਹੁਤ

ਵਿਣ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੇ। ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ। ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜ

ਜਿਨ੍ਹਾਂ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾਮਣੀ ਚਮਤਕਾਰ ਤਿਉਂ ਵਰਤਾਰਾ ਜਗ ਖੇ ਵੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨ ਜਾਣੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋ

ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁੱਟ ਹੈ ਆਨੰਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਿਮਕ

ਤਿਸੈ ਭੁੱਖ ਨਾ ਮੂਲ ਪੌੜੀ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਰਾਜ ਮਿਲਖ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਤਨਤਾਯੋਗ ਹੋ, ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਅੱਜ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਸੋ ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ, ਦਰੋਂ ਕਰੋ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਜੋ ਸੀ ਸਤਿਗੁਰੂ ਆਇਓ ਸ਼ਰਨ ਤੁਹਾਡੀ, ਇਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪੂਰਨ ਹੋਈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਈ, 31ਵਾਂ ਰਾਗ ਦਰਜ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੂੰ ਸੰਪੂਰਨ ਰੂਪ ਦਿੱਤਾ, ਉਸ ਵੇਲੇ ਦਾ ਹੁਕਮ ਹੈ ਸਤਿਗੁਰ ਆਇਓ ਸ਼ਰਨ ਤੁਹਾਡੀ। ਜੋ ਪਹਿਲਾ ਹੁਕਮਨਾਮਾ ਸੀ, ਪਹਿਲਾ ਪ੍ਰਕਾਸ਼ ਪੁਰਬ ਵੇਲੇ, ਉਸ ਸੰਤਾਂ ਦੇ ਕਾਰਜ ਆਪ ਖਲੋ ਹੈ। ਸੋ ਮੈਂ ਤਿੰਨਾ ਹੀ ਉਹ ਪਾਵਨ ਹੁਕਮਾਂ ਦਾ ਮੈਂ ਕੀਰਤਨ ਕਰਾਂਗਾ। ਮੈਂ ਨਦੇੜ ਦੀ ਧਰਤੀ ਤੋਂ ਸ਼ੁਰੂ ਕਰ ਰਿਹਾ ਹਾਂ, ਉਹ ਸਕੇਲ ਦੀ ਵਜ੍ਹਾ ਕਰਕੇ ਕੀਰਤਨ ਸ਼ੈਲੀ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ। ਆਓ ਜੀ ਮਿਲ ਜੁਲ ਕੇ ਗਾਇਨ ਕਰੀਏ।

ਸਨਮਾਨ ਯੋਗ ਸਤਸੰਗੀ ਜਨੋ, ਮੈਂ ਜਿਵੇਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਇਹ ਤਿੰਨ ਹੁਕਮਨਾਮੇ ਇਤਿਹਾਸਕ ਹਨ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਪੁਰਬ ਨਾਲ, ਸੰਪੂਰਨਤਾ ਨਾਲ ਔਰ ਗੁਰਤਾ ਦੇ ਨਾਲ ਸੰਬੰਧਿਤ ਹਨ। ਪਹਿਲੇ ਸ਼ਬਦ ਦਾ ਗਾਇਨ ਕੀਤਾ, ਅਬ ਮੋਹੇ ਜੀਵਨ ਪਦਵੀ ਪਾਈ। ਸਤਿਗੁਰ ਦੀ ਬਖਸ਼ਿਸ਼ ਹੋਈ ਹੈ, ਉਸਦੀ ਮਿਹਰਾਮਤ ਹੋਈ ਹੈ, ਜੀਵਨ ਦਾ ਰੁਤਬਾ ਕੀ ਹੈ ਮੈਂ ਇਸ ਨੂੰ ਸਮਝ ਲਿਆ। ਜੀਵਨ ਦੀ ਸੋਝੀ ਪੈ ਗਈ, ਜੀਵਨ ਸਫਲ ਹੋ ਗਿਆ। ਇਹ ਨਾਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ਿਸ਼ ਕੀਤੀ, ਉਸ ਵੇਲੇ ਹੁਕਮ ਆਇਆ, ਸਿੱਖ ਸੰਗਤ ਨੇ ਸੁਣਿਆ। ਇਸ ਤੋਂ ਪਹਿਲਾਂ ਗੁਰੂ ਕੀ ਕਾਸ਼ੀ, ਦਮਦਮਾ ਸਾਹਿਬ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨਤਾ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ, 31ਵਾਂ ਰਾਗ ਦਰਜ ਕੀਤਾ ਜੈਜਾਵੰਤੀ, ਸੰਪੂਰਨਤਾ ਤੋਂ ਬਾਅਦ ਜੋ ਹੁਕਮ ਆਇਆ ਉਹ ਇਹ ਪਾਵਨ ਬਚਨ ਜਿਸਦਾ ਆਪਾਂ ਹੁਣੇ ਗਾਇਨ ਕੀਤਾ ਹੈ, ਸਤਿਗੁਰੂ ਆਇਓ ਸ਼ਰਨ ਤੁਹਾਰੀ। ਇਹ ਸਤਿਗੁਰੂ ਜੀ ਸਾਹਿਬ ਜੀ, ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਅਵਰਨਾ ਦੀ ਸੈ ਦੂਜੀ ਠਾਹਰ, ਮੈਨੂੰ ਕੋਈ ਦੂਸਰਾ ਕੋਈ ਟਿਕਾਣਾ ਦਿਖਾਈ ਨਹੀਂ ਦਿੰਦਾ। ਇਹ ਸਿੱਖ ਦਾ ਵਿਸ਼ਵਾਸ ਹੋਣਾ ਚਾਹੀਦਾ ਜੀ। ਸਤਿਗੁਰਾਂ ਦੇ ਚਰਨਾਂ ਚਾਣ ਕੇ ਅਰਦਾਸ ਕਰਦਿਆਂ ਇਹ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਇਸ ਤੋਂ ਸਿੱਖ ਦੀ ਕੋਈ ਦੂਸਰੀ ਥਾਂ ਹੈ ਹੀ ਨਹੀਂ। ਅਵਰਨਾ ਦੀ ਸੈ ਦੂਜੀ ਠਾਹਰ, ਇਹ ਭਰੋਸਾ ਹੋਣਾ ਚਾਹੀਦਾ। ਇਹ ਨਹੀਂ ਕਿ ਅਰਦਾਸ ਕੀਤੀ, ਅੱਜ ਇੱਥੇ ਕੀਤੀ ਤੇ ਕੱਲ੍ਹ ਨੂੰ ਕਿਤੇ ਹੋਰ ਤੁਰ ਪਿਆ, ਕਿਤੇ ਬਹਿ ਬਹਿ ਕੇ ਬਾਬਿਆਂ ਦੇ ਅੱਗੇ ਰੋਂਦਾ ਫਿਰੇ। ਰੋਣਾ ਤੇ ਇੱਥੇ ਰੋਈਏ, ਹਰ ਤਰ੍ਹਾਂ ਦਾ ਰੋਣਾ ਗੁਰੂ ਸਮਝਦਾ ਹੈ। ਬਜ਼ੁਰਗ ਇੱਕ ਗੱਲ ਕਹਿੰਦੇ ਹਨ ਕਿ ਜਿਹੜਾ ਬੀਜ ਧਰਤੀ ਤੇ ਡਿੱਗ ਗਿਆ, ਗਿਰ ਗਿਆ, ਉਹ ਉੱਗੇਗਾ ਜ਼ਰੂਰ ਜਦੋਂ ਵਕਤ ਲੱਗੇ ਸਮਾਂ ਆਉਣ ਤੇ। ਤੁਸੀਂ ਜਦੋਂ ਅਰਦਾਸ ਕਰਦੇ ਹੋ ਨਾ, ਇਹ ਭਰੋਸਾ ਹੋਣਾ ਚਾਹੀਦਾ ਕਿ ਮੈਂ ਅੱਜ ਅਰਦਾਸ ਕੀਤੀ ਹੈ, ਭਾਵੇਂ 20 ਸਾਲਾਂ ਨੂੰ ਪੂਰੀ ਹੋਏਗੀ ਜ਼ਰੂਰ ਪੂਰੀ, ਕਿਉਂਕਿ ਗੁਰੂ ਯੋਗਤਾ ਵੀ ਤਾਂ ਦੇਖਦਾ ਹੈ। ਯੋਗ ਹੋਈਏ ਤਾਂ ਭਾਵੇਂ ਅਗਲੇ ਦਿਨ ਹੀ ਹੋ ਜਾਵੇ, ਇੰਜੀ ਵੀ ਹੁੰਦਾ ਨਾ ਜੀ, ਅੱਜ ਮੈਂ ਅਰਦਾਸ ਕੀਤੀ ਕੱਲ੍ਹ ਮੇਰੀ ਪੂਰੀ ਹੋ ਗਈ। ਸੋ ਸਤਿਗੁਰਾਂ ਦੇ ਪਾਵਨ ਵਚਨ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਸੰਪੂਰਨਤਾ ਹੋਈ ਉਸ ਵੇਲੇ ਦਾ ਹੁਕਮ ਹੈ। ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 1604 ਵਿੱਚ ਪਹਿਲਾ ਪ੍ਰਕਾਸ਼ ਹੋਇਆ, ਉਸ ਵੇਲੇ ਜੋ ਹੁਕਮ ਆਇਆ, ਬਾਬਾ ਬੁੱਢਾ ਜੀ ਨੇ ਹੁਕਮ ਸੁਣਾਇਆ ਸੀਗਾ ਜੀ, ਉਹ ਸੀ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਉਣ ਆਇਆ। ਮੈਂ ਸਰਲ ਜੀ ਇਸ ਦੀ ਤਰਜ ਬਣਾਈ ਹੈ, ਆਪਾਂ ਸੰਗਤੀ ਮਿਲ ਕੇ ਗਾਇਨ ਕਰੀਏ ਕਿ ਅੱਜ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ, ਮਿਲ ਜੁਲ ਕੇ ਇਸ ਸ਼ਬਦ ਦਾ ਗਾਇਨ ਕਰੀਏ। ਬੜੀ ਸਧਾਰਨ ਜਿਹੀ ਇਸ ਦੀ ਤਰਜ ਹੈ, ਕੁਛ ਮੁਸ਼ਕਲ ਨਹੀਂ ਹੋਏਗਾ ਗਾਉਣਾ। ਆਓ ਮਿਲ ਕੇ ਗਾਇਨ ਕਰੀਏ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

ਕੀਤਾ ਲੋੜੀ ਹੈ ਕੰਮ ਸੁਹਰ ਪੈ ਆਖੀਏ। ਮਹਾਰਾਜ ਦੀ ਆਗਿਆ ਲਵਾਂਗੇ। ਨਾਲ ਹੀ ਗੁਰੂ ਸਾਹਿਬ ਜੀ ਦੇ ਵਜ਼ੀਰ ਸਾਹਿਬਾਨ ਗਿਆਨੀ ਨਵਨੀਤ ਸਿੰਘ ਜੀ, ਫਿਰ ਸੰਖੇਪ ਅਰਦਾਸ, ਸਤਿਗੁਰਾਂ ਨੇ ਮੇਲ ਮਿਲਾਇਆ ਹੈ, ਬੜੇ ਪਿਆਰ ਤੇ ਭਾਵਨਾ ਨਾਲ ਹਾਜ਼ਰੀ ਭਰਿਓ ਜੀ, ਕਰੋ ਕਿਰਪਾ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਹਜ਼ੂਰ ਅੱਜ ਸੁਭਾਗ ਜੋੜੀ ਕਾਕਾ ਲਵਪ੍ਰੀਤ ਸਿੰਘ ਅਤੇ ਬੱਚੀ ਜਸ਼ਨਦੀਪ ਕੌਰ, ਸਰਦਾਰ ਬਲਜੀਤ ਸਿੰਘ, ਬੀਬੀ ਸਿਮਰ ਕੌਰ, ਹਰਪਾਲ ਸਿੰਘ, ਮਾਤਾ ਸੋਨਾ ਜੀ, ਇਹ ਸੁਭਾਗ ਜੋੜੀ ਦੇ ਮਾਤਾ ਪਿਤਾ ਜੀ, ਸਮੂਹ ਰਿਸ਼ਤੇਦਾਰ ਸੰਬੰਧੀ ਆਪ ਜੀ ਜੁੜ ਬੈਠੇ ਹੋ, ਸੋ ਸਭਨਾਂ ਦਾ ਧੰਨਵਾਦ। ਹੁਣ ਸਭ ਤੋਂ ਪਹਿਲਾਂ ਅਰਦਾਸ ਹੋਏਗੀ, ਜਿਸ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੀ ਥਾਂ 'ਤੇ ਜੋ ਨਜ਼ਦੀਕੀ ਨੇ ਉਹਨਾਂ ਨੇ ਖਲੋਣਾ ਹੈ, ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਏਗਾ, ਅਰਦਾਸ ਤੋਂ ਬਾਅਦ ਪੱਲੇ ਦੀ ਰਸਮ ਹੋਏਗੀ, ਹੁਕਮਨਾਮਾ ਸਾਹਿਬ ਹੋਏਗਾ, ਫਿਰ ਉਸ ਤੋਂ ਬਾਅਦ ਆਨੰਦ ਕਾਰਜ ਪ੍ਰਾਰੰਭ ਹੋਣਗੇ, ਨਾਲ ਨਾਲ ਸਾਰੀ ਮਰਿਆਦਾ ਆਪ ਜੀ ਨੂੰ ਦੱਸੀ ਜਾਏਗੀ। ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ, ਬਾਕੀ ਸੰਗਤ ਬੈਠੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਹੁਣ ਆਨੰਦ ਕਾਰਜ ਪ੍ਰਾਰੰਭ ਹੋਣਗੇ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਸਭ ਤੋਂ ਪਹਿਲਾਂ ਆਪ ਵਡਭਾਗੀ ਹੋ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰਦੇਵ ਜੀ ਦੀ ਚਰਨਾਂ ਦੀ ਓਟ ਆਸਰਾ ਲੈ ਕਰਕੇ, ਸੰਗਤ ਦਾ ਓਟ ਆਸਰਾ ਲੈ ਕਰਕੇ ਪ੍ਰਾਰੰਭ ਕਰਨ ਜਾ ਰਹੇ ਹੋ। ਸੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ, ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆ। ਗੁਰੂ ਚਰਨਾਂ ਵਿੱਚ ਆ ਕਰਕੇ ਹਰ ਸਿੱਖ ਅਤੇ ਸਿੱਖਣੀ ਨੂੰ ਇਹ ਹੁਕਮ ਹੈ ਕਿ ਲਾਵਾਂ ਦਾ ਪਾਠ ਸਰਵਣ ਕਰੇ। ਇਲਾਵਾਂ ਦਾ ਪਾਠ ਤਾਂ ਉਮਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੇ ਤਾਂ ਗ੍ਰਿਸ਼ ਧਰਮ ਦੇ ਸਾਰੇ ਸੁੱਖ ਆਨੰਦ ਉਹਦੇ ਜੀਵਨ ਵਿੱਚ ਬਣੇ ਰਹਿੰਦੇ ਹਨ। ਕਿਉਂਕਿ ਇਸ ਪਾਠ ਅੰਦਰ ਗੁਰਦੇਵ ਪਿਤਾ ਮਹਾਰਾਜ ਨੇ ਜੀਵਨ ਨੂੰ ਕਿਵੇਂ ਗੁਰੂ ਭਾਣੇ ਅੰਦਰ, ਗੁਰੂ ਰਜਾ ਅੰਦਰ, ਗੁਰਮਤ ਅਨੁਸਾਰ ਜਿਉਣਾ ਹੈ ਇਹ ਜੁਗਤ ਦੱਸੀ ਹੈ, ਜਿੱਥੇ ਇਹ ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਇਹ ਪਾਠ ਸਾਡੇ ਸੰਸਾਰ ਦੇ ਕਾਰ ਵਿਹਾਰ ਵਿੱਚ ਸੁਖਦਾਈ ਸਹਾਈ ਹੁੰਦਾ ਹੈ, ਉੱਥੇ ਨਿਰੰਕਾਰ ਦੇ ਘਰ ਵਿੱਚ ਵੀ ਇਹ ਬਾਣੀ ਸਾਡੀ ਬਾਂਹ ਪਕੜਦੀ ਹੈ। ਸੋ ਸਦਾ ਹੀ ਅਸੀਂ ਬਾਣੀ ਦਾ ਪੱਲਾ ਪਕੜ ਕੇ ਰੱਖਣਾ ਹੈ। ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੂਹੀ ਰਾਗ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਹਨ। ਪਾਵਨ ਅੰਗ 773 ਉੱਪਰ ਦਰਜ ਹੈ। ਦਾਸ ਜਦੋਂ ਪਹਿਲੀ ਲਾਵ ਦਾ ਪਾਠ ਕਰੇਗਾ, ਅਖੀਰਲੀਆਂ ਪੰਕਤੀਆਂ ਦੋ ਵਾਰੀ ਪੜ੍ਹੀਆਂ ਜਾਣਗੀਆਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਦੁਹਰਾਇਆ ਜਾਏਗਾ। ਉਸ ਵਕਤ ਆਪ ਜੀ ਨੇ ਆਪਣੇ ਅਸਥਾਨ ਤੋਂ ਬੜੇ ਪਿਆਰ ਨਾਲ ਉੱਠਣਾ ਹੈ, ਮੱਥਾ ਟੇਕ ਕੇ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ। ਆਹਿਸਤਾ ਆਹਿਸਤਾ ਨਾਲ ਨਾਲ ਰਾਗੀ ਸਿੰਘ ਲਾਮ ਦਾ ਕੀਰਤਨ ਵੀ ਕਰਨਗੇ। ਪਰਿਕਰਮਾ ਸੰਪੂਰਨ ਕਰਕੇ ਆਪ ਜੀ ਨੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਬੈਠ ਜਾਣਾ ਹੈ, ਫਿਰ ਅਗਲੀ ਲਾਮ ਦਾ ਪਾਠ ਹੋਏਗਾ। ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਆਪ ਜੀ ਨੇ ਪਿਆਰ ਨਾਲ ਸਰਵਣ ਕਰਨਾ ਹੈ। ਹਰ ਵਾਰੀ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ, ਮੱਥਾ ਟੇਕ ਕੇ ਬੈਠਣਾ ਹੈ। ਪਿਆਰ ਸਹਿਤ ਆਪ ਜੀਆਂ ਨੇ ਇਹ ਸਾਰੀ ਮਰਿਆਦਾ ਦੇ ਵਿੱਚ ਸ਼ਾਮਿਲ ਹੋਣਾ। ਸੋ ਸੰਗਤ ਨੂੰ ਵੀ ਬੇਨਤੀ ਹੈ, ਆਓ ਆਪਾਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪ੍ਰਾਰੰਭ ਕਰੀਏ ਜੀ।

ਦੋਵੇਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਦੋ ਤਿੰਨ ਮਿੰਟਾਂ ਵਾਸਤੇ ਆਪਾਂ ਵਧਾਈਆਂ ਦਾ ਸ਼ਬਦ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ। ਕਾਕਾ ਲਵਪ੍ਰੀਤ ਸਿੰਘ, ਪਿਤਾ ਬਲਜੀਤ ਸਿੰਘ, ਮਾਤਾ ਸਿਮਰ ਕੌਰ, ਬੱਚੀ ਜਸ਼ਨਪ੍ਰੀਤ ਕੌਰ ਔਰ ਪਿਤਾ ਹਰਪਾਲ ਸਿੰਘ ਜੀ, ਮਾਤਾ ਜੀ ਸੋਨਾ ਜੀ, ਸਾਰਾ ਹੀ ਪਰਿਵਾਰ, ਮੇਰੇ ਪਿਆਰ ਵਾਲੇ ਵੀਰ ਜੀ ਭਾਈ ਪਵਨ ਸਿੰਘ ਜੀ, ਜਿਨ੍ਹਾਂ ਨੇ ਹੁਕਮ ਲਗਾਇਆ ਇਹ ਕਾਰਜ ਆਪਾਂ ਕਰਨਾ, ਸਾਰੇ ਰਲ ਕੇ ਵਧਾਈਆਂ ਦੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ

ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਲਵਪ੍ਰੀਤ ਸਿੰਘ, ਸੁਪੁੱਤਰ ਬਲਜੀਤ ਸਿੰਘ, ਸਿਮਰ ਕੌਰ ਬੱਚੀ, ਜਸ਼ਨਦੀਪ ਕੌਰ ਸੁਪੁੱਤਰੀ, ਹਰਪਾਲ ਸਿੰਘ, ਮਾਤਾ ਸੋਨਾ ਜੀ, ਸੱਚੇ ਪਾਤਸ਼ਾਹ ਜੀਓ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਬੇਅੰਤ ਸੂਖਸ਼ਮ ਭੁੱਲਾਂ ਹੋਈ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਸਤਿਗੁਰੂ ਜੀ ਆਪ ਜੀ ਨੇ ਆਪਣੇ ਦਰੋਂ ਘਰੋਂ ਮਤ ਬੁੱਧ ਪ੍ਰਦਾਨ ਕਰਨੀ, ਰਹਿਮਤਾਂ ਕਰਨੀਆਂ, ਗਰੀਬ ਨਿਵਾਜ ਦੋਹਾਂ ਪਰਿਵਾਰਾਂ ਦੇ ਆਪਸੀ ਪ੍ਰੇਮ ਪਿਆਰ ਇਤਫਾਕ ਦੇ ਸੰਯੋਗ ਬਣਾ ਕੇ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕਰਨੇ, ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਕੀਤਾ ਪ੍ਰਸ਼ਾਦ ਸੰਗਤ ਵਿੱਚ ਵਰਤੇ, ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਸੇਵਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਰਹਿਮਤ ਕਰੋ ਦਰ ਆਈ ਸੰਗਤ ਨੂੰ ਨਿਵਾਜ ਦੇ ਹੋਏ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀ

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਖੁਦ ਸਤਨਾਮ ਸ਼੍ਰੀ ਹੈ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ ਨੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਈ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦੀਆਂ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਜ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਾਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰੂ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣ।

ਜਨਵਰੀ ਨੂੰ ਸ਼ਾਮ ਦੇ ਦੀਵਾਨ ਅੰਦਰ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਚਿਆ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲਾ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹਿਗੁਰੂ।

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ ਨੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦਿਆ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਾਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰੂ ਸੇਵ ਜਾਂ ਕੋ ਕਰਮ ਤੋਂ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ।

ਨੇਕ ਸ਼ਬਾਬ ਸਿੰਘ ਸੰਗਤਾਂ ਨੇ ਪ੍ਰਵਾਨ ਕਰਨੀ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।